ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਪ੍ਰਾਨ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਮੋਹ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨ ਪਾਇਨ ਮੂਲ ਨਾਮ ਬਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸਵਰਗ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਘੇ ਸੇ ਬਜਾਏ ਆਪ ਨੇੜਾ ਤੇ ਸਹੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੀ ਮਹੱਲਾ ਪੰਜਵਾਂ। ਸਿਮਰਤ ਵੇਦ ਪੁਰਾਨ ਪਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ। ਕਿਵ ਸਚਾਰਾ ਹੋਈਏ ਕਿਵ ਕੂੜੇ ਟੁੱਟੇ ਪਾਲ,
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ।
0: ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ।
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
1: ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪਵਾਈਐ।
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ,
1: ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ।
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ।
1: ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ।
0: ਗਾਵੇ ਕੋ ਸਾਜ ਕਰੇ ਤਨ

0: ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ
1: ਨਾਨਕ ਇਵੇ ਜਾਣੀਐ ਸਭ ਆਪੇ ਸਚਿਆਰ
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮੈਂ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾ ਇਕ ਦੇਹ ਬਿਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੇ ਕੇ ਨਾਏ ਕਰੀ
0: ਜੇ ਤੀਸਰਠ ਪਾਈ ਬੇਖਾ ਬਿਨ ਕਰਮਾ ਕੇ ਮਿਲੇ ਲਈ
1: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ
0: ਗੁਰਾ ਇਕ ਦੇਹ ਬਿਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ
0: ਨਵਾਂ ਖੰਡਾ ਵਿਚ ਜਾਣੀਏ ਨਾਲ ਚਲੇ ਸਭ ਕੋਏ
1: ਚੰਗਾ ਨਾ ਰਖਾਏ ਕੈ ਜਸ ਕੀਰਤ ਜਗਲੇ
0: ਜੇ ਤਿਸ ਨਦਰ ਨਾ ਆਵੇ ਤਾਂ ਬਾਤਨ ਪੁੱਛੇ ਕੇ
1: ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣ

0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਇਸਨਾਨ
1: ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ
0: ਨਾਨਕ ਭਗਤਾਂ ਸਦਾ ਵਿਗਾਸ।

0: ਨਾਨਕ ਭਵੇ ਨਾ ਭਿਖ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ।
1: ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਏਕ ਧਿਆਨ।
0: ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ।
1: ਧਾਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ।
0: ਜੇ ਕੋ ਬੁਝੇ ਹੋਵੇ ਸਚਿਆਰ ਧਵਲੇ।

0: ਸਭਨਾ ਲਿਖਿਆ ਬੜੀ ਕਲਾਮ
1: ਇਹੋ ਲਿਖਾ ਲਿਖ ਜਾਣੈ ਕੋਈ ਲਿਖਾ ਲਿਖਿਆ ਕੀਤਾ ਹੋਏ
0: ਕੀਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੈ ਕੌਣ ਕੂਤ
1: ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ
1: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
1: ਅਸੰਖ ਸੂਰ ਮੋ ਪਖ ਸਾਰ ਅਸੰਖ ਮੋਨ ਲਿਵਲਾਏ ਤਾਰ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
1: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੀ ਯਾਰ ਕੂੜੇ ਫਰਾਹੇ
1: ਅਸੰਖ ਮਲੇਚ ਮਲ ਪਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
1: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
1: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ
0: ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ
1: ਜਿਨ ਇਹ ਲਿਖੇ ਤੇ ਸਿਰ ਨਾਹੀ ਜਿ ਫੁਰਮਾਏ ਤਿਵ ਤੇ ਪਾਹੇ
0: ਜੇਤਾ ਕੀਤਾ ਤੇਤਾ ਨਾਉ ਬਿਨ ਨਾਮੈ ਨਾਹੀ ਕੋ ਥਾਉ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਤੰਦੇ ਪਾਣੀ ਧੋਤੇ
0: ਮੂਤ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈਏ ਉਹ ਧੋਏ
1: ਭਰੀਏ ਮਤ ਪਾਪਾ ਕੈ ਸੰਗ ਉਹ ਤੋ ਪਹਿਨਾਵੈ ਕੈ ਰੰਗ
0: ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ
1: ਆਪੀ ਬੀਜ ਆਪੀ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ
0: ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲਨਾਓ
0: ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ
1: ਸਵਸਤ ਆਥ ਪਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
0: ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ
1: ਕਵਣ ਸਿਰੁਤੀ ਮਹਾਂ ਕਵਣ ਜਿਤ ਹੋਆ ਆਕਾਰ
0: ਵੇਲ ਨਾ ਪਈਆ ਪਣਤੀ ਜੇ ਹੋਵੇ ਲੇਖ ਪੁਰਾਣ
1: ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ
0: ਸਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ
2: ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ
0: ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ
2: ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾ ਇੱਕ

0: ਦੁਨੀਆ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਐ
1: ਸਮੁੰਦਰ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਚੇਤਸ ਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿਣਾਤ ਅੰਤ ਨਾ ਕਰਨੇ ਦੇਣਾਤ
0: ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕਿਆ ਮਨ

0: ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਜਾਏ ਅਮੁੱਲ ਭਾਏ ਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜ

0: ਜੋਰ ਨਾ ਜੀਵਨ ਮਰਨ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
1: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
0: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨ ਕੋਏ,
1: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
0: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ,
1: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
0: ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ,
1: ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੈ ਜਾਏ,
0: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
1: ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼,
0: ਕੇਤੇ ਬਰਮੇ ਘਾੜਤ ਘੜੀ ਰੂਪ ਰੰਗ ਕੇ ਵੇਸ,
1: ਕੇਤੀਆ ਕਰਮ ਭੂਮੀ ਮੇਲ ਕੇਤੇ, ਕੇਤੇ ਤੂੰ ਉਪਦੇਸ਼,
0: ਕੇਤੇ ਐਂਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ,
1: ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ,
0: ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ,
1: ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ।

0: ਧਰਮ ਖਣ ਕੀ ਬਾਣੀ ਰੂਪ ਤਿੱਥੇ ਘਾਟ ਘੜੀਏ ਬਹੁਤ ਅਨੂਪ
1: ਰਾਖੀਆ ਗੱਲਾਂ ਕਛੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ
0: ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੇ ਸੁਰਾਂ ਸਿੱਧਾਂ ਕੀ ਸੁਧ।

अनंगी अनाथे नरसंगी परमाते नमो पान पाने नमो मान माने।

ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਿਜੇ ਸਮਸੰ ਪ੍ਰਸਜੇ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਨਾਮ ਠਾਮ ਨਾ ਜਾਤ ਜਾਕਰ ਜਾ ਰੂਪ ਰੰਗ ਨਾ ਰੇਖ

0: ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ
1: ਦੇਸ਼
0: ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾਮ ਆਪ ਰੂਪ ਅਮੇਕ ਅਨੁਸਤ ਏਕ ਪੁਰਖ ਅਵਧੂਤ ਅੰਗਹੀਨ ਅਪੰਗ ਨਾਤਮ ਏਕ ਪੁਰਖ ਅਪਾਰ

ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ।

ਨਿਧਾਨ ਹੈ ਹਰੀ ਫੁਲ ਅਜੀਮੈ ਰਜਾਇਕ ਯਕੀਨੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਭੂਤ ਹੈ ਪ੍ਰਯੁਕਤ ਪ੍ਰਭਾ ਹੈ ਸੰਯੁਕਤ ਸੁਦਾ ਹੈ ਸਮਸਤ ਸਰਬ ਸਾਜੈ।

0: ਹੈ ਕਿ ਹਾਜ਼ਰ ਹਜ਼ੂਰ ਹੈ ਮਿਸ ਸਲਾਮ ਹੈ ਸਮਸਤੁਲ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਕਿ ਰੋਜੀ ਦਹਿੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਕਲੰਕ ਪਨਾਸ ਹੈ ਸਮਸਤੁਲ ਨਿਵਾਸ ਹੈ ਕੰਜਲ ਗਨੀਮ ਹੈ ਰਜਾਇ ਕਰੀਮ ਹੈ ਸਰਬਗਵਾਨ ਹੈ ਮੈਂ ਸਰਵਨ ਹੈ ਤਮਾਮ ਤਮੀਜ਼ ਹੈ ਸਮਸਤ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਹਾ ਮਤ ਕੋ ਨਾ ਦੇਖੀਏ ਤੋ ਪ੍ਰਾਣ ਪਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂੰ ਪੋਤੰਗ ਸੁਰੰਗ ਸਵਾਰੇ ਪਾਰੀ ਭਜਾਨ ਕੇ ਭੂਪਲੀ ਬਿਦਨਿਆਵਤ ਸੀਸ ਨ ਜਾਤ ਵਿਚਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗਨ ਗਾਰੇ ਭੂਤ ਭਵਿੱਖ ਪਵਾਣ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਕੀਰਤ ਨਾਮ ਦੇ ਆਦਮ ਦਾਨ ਸੁਸੰਜਮ ਨੇਮ ਅਨੇਕ ਬਸੇਖੈ ਕੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ

ਦੇਵ ਫਨਿੰਦਨ ਸਾਚਰ ਭੂਤ ਭੇਖ ਪਵਾਣ ਜਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਖਪੇਂਗੇ।

ਜਬ ਕਰ ਕਰਾ ਕਰ ਤਾਰਾ ਪਰਜਾ ਧਰਤਵ ਦੇ ਅਪਾਰਾ ਜੇ ਤੇ

ਇਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ

0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਗੁਰਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ

ਵਾਹਿਗੁਰੂ ਜੀ ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ ਤੀਨੇ ਤਾਪ, ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ, ਤਾਕੋ ਬਿਘਨ ਕਉ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਪੰਥੇ ਵਾਲੀ ਸਤਿਗੁਰ ਜੀਓ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਏ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਨੇ

ਹਾਰਿਆਂ ਨਾਲ ਚਰਾਏ ਗੁਰਦੁਆਰੀ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਵਾਹੀ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਵੱਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਗੁਰਧਾਮਾਂ ਦਾ ਧਿਆਨ ਧਰ ਵੱਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ ਹੇ ਨਿਵਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਨੇ ਆਸਰਿਆਂ ਦੇ ਆਸਰਾ ਸਤਿਗੁਰੂ ਜੀ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਅਰਜੋਈ ਸੱਚੇ ਪਾਤਸ਼ਾਹ ਜੀਓ ਸੁਣੋ ਬਨੰਤੀ ਠਾਕੁਰ ਮੇਰੇ ਜੀ ਜੰਤਰ ਧਾਰੇ ਰਾਖ ਪੈ ਜਨਮ ਆਪਣੇ ਕੀ ਕਰਨ ਕਰਾਵਨ ਹਾਰੇ ਪਾਤਸ਼ਾਹ ਜੀ ਆਪ ਜੀ ਕਿਰਪਾ ਬਖਸ਼ਾ ਮੇਰਾ ਕੀਤੇ ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦਦਾਰੇ ਬਖਸ਼ ਕੇ ਨਦਰੀ ਨਦਰ ਨਿਹਾਲ ਕਰਿਓ ਪਾਤਸ਼ਾਹ ਜੀਓ ਆਪ ਜਾ ਕੋਟਾਨ ਕੋਟਾਨ ਸ਼ੁਕਰਾਨਾ ਸੱਚੇ ਪਾਤਸ਼ਾਹ ਕਿਰਪਾ ਕੀਤੀ ਅੰਮ੍ਰਿਤ ਵੇਲਾ ਬਖਸ਼ਿਆ ਸੰਗਤ ਬਖਸ਼ੀ ਸੱਚੇ ਪਾਤਸ਼ਾਹ ਸੰਗਤ ਰੂਪ ਵਿੱਚ ਆਪ ਦੀ ਪਵਿੱਤਰ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸੱਚੇ ਪਾਤਸ਼ਾਹ ਕਿਰਪਾ ਕੀਤੇ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ ਨਿਤਨੇਮ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੋਤੇ ਸਪਸ਼ਟ ਬਾਣੀ ਅਕਾਗਰ ਬਿਰਤੀ ਸਾਵਧਾਨਤਾ ਨਾ ਬਾਣੀ ਪੜ੍ਹਨ ਤੇ ਸੁਣ ਦਾ ਬਲ ਤੇ ਬੁੱਧ ਬਖਸ਼ਣੇ ਸੱਚੇ ਪਾਤਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਗਾ ਕਾ ਧੋਪੇ ਸੁਵਾਮੀ ਮਾਨਸ ਕੀ ਗਤ ਹੀ ਪਾਤਸ਼ਾਹ ਕਿਰਪਾ ਕਰਨੀ ਮੇਰਾ ਕਰਨੀਆਂ ਪਾਤਸ਼ਾਹ ਆਈਆਂ ਸੰਗਤਾਂ ਦੀਆਂ ਦਰ ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਾਦਮ ਕਮਨ ਲਿਖਣ ਕੀਤਾ ਭੇਟਾ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਕਰੋਂ ਸੱਚੇ ਪਾਤਸ਼ਾਹ ਜੀਓ ਅਸੀਸਾਂ ਬਖਸ਼ੇ ਨਿਹਾਲ ਕਰਨਾ ਪਾਤਸ਼ਾਹ ਜੀਓ ਜਗਤ ਜਲੰਧਾ ਰੱਖ ਰਹੇ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਪਰੇ ਤਿੱਤੇ ਰਿਹੋ ਵਾਰ ਪਾਤਸ਼ਾਹ ਕਿਰਪਾ ਕਰੋ ਮਿਹਰ ਕਰੋ ਸਾਰੇ ਸੰਸਾਰ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਸਾਰੇ ਸੰਸਾਰ ਆਪਣਾ ਨਾਮ ਜਪਾਉਣਾ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਸਾਰ ਪਾਸ ਪਵਿੱਤਰ ਚਰਨਾਂ ਵਿੱਚ ਪੰਚਮ ਕੜਾ ਪ੍ਰਸਾਦੀ ਦੇਗਰ ਹਾਜ਼ਰ ਹੈ ਜੀ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਸੱਚੇ ਪਾਤਸ਼ਾਹ ਜੀ ਆਪ ਜੀ ਆਪਣੇ ਅਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਅਤੇ ਹੁਕਮਾਂ 'ਚ ਨੇ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਦੁਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ

ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੂਕਰ

ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲਿਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ। ਬੰਧਨ ਤੋੜ ਬੁਲਾਵੇ ਰਾਮ, ਮਨ ਮੈਂ ਲਾਗੇ ਸਹਿਜ ਧਿਆਨ, ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ, ਐਸਾ ਦਾਤਾ ਸਤਿਗੁਰ ਕਹੀਏ। ਸੱਚੇ ਪਾਤਸ਼ਾਹ ਜੀ ਨੇ ਆਪ ਮਿਹਰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜੋ ਅੱਜ ਦਾ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਸੰਗਤਾਂ ਨੂੰ ਹੁਕਮ ਦਿੱਤਾ ਹੈ ਭਾਈ ਸੂਹੀ ਰਾਗ ਦੇ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਮੁੱਖ ਤੋਂ ਉਚਾਰਿਆ ਹੋਇਆ ਸ਼ਬਦ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਕਿਤਾਬਾਂ ਪੜ੍ਹ ਪੜ੍ਹ ਕੇ ਗਿਆਨ ਇਕੱਠਾ ਕਰਕੇ ਅਤੇ ਕਹਿੰਦੇ ਆ ਵੀ ਸਾਰਾ ਕੁਝ ਇਹਦੇ ਵਿੱਚ ਹੀ ਹੈ ਭਾਈ, ਨਹੀਂ, ਨਾਮ ਤੋਂ ਬਿਨਾਂ ਸਾਰਾ ਕੁਝ ਕੂੜ ਹੈ ਅਤੇ ਜਿਹੜੀਆਂ ਗੱਲਾਂ ਕਰਦੇ ਨੇ ਉਹ ਫਜ਼ੂਲ ਗੱਲਾਂ ਨੇ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਨਾਮ ਦਾ ਖਜ਼ਾਨਾ ਸੱਚੇ ਪਾਤਸ਼ਾਹ ਕਹਿੰਦੇ ਭਗਤਾਂ ਦੇ ਹਿਰਦੇ ਦੇ ਵਿੱਚ ਵੱਸਦਾ, ਅਤੇ ਜਨਮ ਮਰਨ ਤੋਂ ਜੇ ਰਹਿਤ ਹੋਣਾ ਨਾ ਤਾਂ ਤੈਨੂੰ ਸੰਗਤ ਕਰਨੀ ਪਊਗੀ, ਜਿਵੇਂ ਆਪਾਂ ਸੰਗਤ ਦੇ ਵਿੱਚ ਬੈਠੇ ਹਾਂ। ਇਸੇ ਤਰ੍ਹਾਂ ਕਹਿੰਦੇ ਜਿੱਥੇ ਵੀ ਸੰਗਤ ਮਿਲਦੀ ਉੱਥੇ ਬੈਠ ਕੇ ਸੰਗਤ ਕਰਿਆ ਕਰ, ਵੱਧ ਤੋਂ ਵੱਧ ਨਾਮ ਜਪਿਆ ਕਰ ਤਾਂ ਜੋ ਤੇਰਾ ਇਹ ਸੰਸਾਰ 'ਤੇ ਆਇਆ ਸਫਲਾ ਹੋ ਸਕੇ। ਅਖੀਰ ਦੇ ਬੰਦ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਕਹਿੰਦੇ ਮੇਰੇ 'ਤੇ ਵੀ ਕਿਰਪਾ ਕਰਦੇ, ਹਰ ਵੇਲੇ ਤੇਰਾ ਨਾਮ ਜਪਦਾ ਰਹਾਂ, ਰਾਤ ਦਿਨ ਤੇਰੇ ਹੀ ਗੁਣ ਗਾਉਂਦਾ ਰਹਾਂ, ਤੂੰ ਮੇਰੇ 'ਤੇ ਵੀ ਇਹ ਬਖਸ਼ਿਸ਼ ਕਰ। ਆਪਾਂ ਸਾਰਿਆਂ ਨੇ ਗੁਰੂ ਚਰਨਾਂ ਦੇ ਵਿੱਚ ਜੋਦੜੀ ਕਰਨੀ ਹੈ, ਸੱਚੇ ਪਾਤਸ਼ਾਹ ਸਾਡੇ ਉੱਤੇ ਵੀ ਇਹ ਬਖਸ਼ਿਸ਼ ਕਰ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਕਿ ਸਾਡੇ 'ਤੇ ਵੀ ਇਹ ਬਖਸ਼ਿਸ਼ ਕਰ ਦਿਓ ਕਿ ਅਸੀਂ ਵੀ ਰਾਤ ਦਿਨ ਤੇਰੇ ਗੁਣ ਗਾਉਂਦੇ ਰਹੀਏ, ਜੋ ਸੰਸਾਰੀ ਧੰਦਿਆਂ ਦੇ ਵਿੱਚ ਲੱਗੇ ਹੋਏ। ਹਾਂ ਹਾਂ, ਸੱਚੇ ਪਾਤਸ਼ਾਹ ਨੇ ਕਿਹਾ ਕਰਮ ਆਪਣੇ ਕਰਨੇ ਨੇ, ਜਿਹੜਾ ਤੈਨੂੰ ਕਿਰਤ ਦਿੱਤੀ ਆ ਉਹ ਕਰਨੀ ਹੈ, ਪਰ ਨਾਲ ਨਾਲ ਕੀ ਕਰਨਾ ਹੈ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹਦੇ ਨਾਲ ਸੁਰਤੀ ਜੋੜ ਕੇ ਰੱਖਣੀ ਹੈ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਆਓ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,

0: ਜਾਵੇ ਪੂਰ ਸਕਿਆ ਭੁੱਲ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਤਿਗੁਰ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਔਰ ਕਿਤੇ ਰਾਮ ਰਵਾ

ਵੇਖਣ ਕੋ ਦੀਦਾਰ ਹਿੰਦੂ ਸਾਲਾਈ ਸਾਲਾ ਅੰਦਰ ਸਨੂਪਿਆਂ ਪਾਰ ਤੀਰਥ ਨਾਵੇ ਅਰਚਾ ਪੂਜਾ ਕਰ ਵਸ ਵੈ ਕਰ ਝੁਕੀ ਸੁਣਦੇ ਆਮ ਜੇ ਤੇਰਾ ਨਾਮ ਕਰਤਾ ਸੁਖ ਮੂਰਤ ਨਾਮ ਕਾਕਾਰ ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੀਦੀ ਮੰਗੈ ਸਹਿਸਾ ਗੁਣਾ ਸੁਭ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆਰਾ ਖਰਾਬਾਂ ਵਿਕਾਰ ਕੋ ਹੁੰਦਾ ਖੈ ਚਲੇ ਤਾਂ ਉਤਨਾ ਪਿਕਾਈ ਕਾਰ ਜਲ ਥਲ ਜੀਆਂ ਪੂਰੀਆਂ ਲੋਆਇਆ ਕਾਰਾਂ ਆਕਾਰ ਵਿਜਿਆ ਖੈ ਸਤੂ ਹੈ ਜਾਣੇ ਤਿਨ ਪਿਤੇਰੀ ਸਾਰ ਨਾਨਕ ਭਗਤਾਂ ਪੁਖਸਲਾਣ।

ਪੌੜੀ ਦਾਨ ਮਿੰਡਾ ਤਲੀਖਾ ਜੇ ਮੇਰੇ ਤਾਂ ਮਸਤ ਕਲਾਈ ਹੈ। ਕੂੜਾ ਲਾਲ ਛੱਡੀਏ ਕੁ ਮਨਾ ਅਲਖਤਾਈਏ ਫਾਤੇ ਵੇਹੂ ਪਾਈਏ ਜੇ ਵੇਹੀ ਕਰ ਕਮਾਈ ਹੈ। ਜੇ ਹੋਵੇ ਪੁਰਬ ਲਿਖਿਆ ਤਾਂ ਤੂਤਨਾ ਦੀ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ।

ਪੌੜੀ ਤੁਰ ਕਰਮ ਜਨਾ ਕੋ ਤੁਦ ਪਾਇਆ ਤੇ ਨੀ ਖਸਮ ਤੇ ਆਇਆ ਇਹਨਾਂ ਜਬ ਤੱਕ ਐ ਵਸ ਕੇ ਸੁਨਾਹੀ ਤੁਦ ਵੇਖੀ ਜਗਤ ਪਾਇਆ ਇੱਕ ਨਾ ਲੂ ਤੂੰ ਵੇਲੇ ਕੱਪ ਤੁਦ ਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੁਦਾ ਬਜਾਇਆ ਸਹਿਜ ਹੀ ਸੱਚ ਸਮਾਇਆ ਸਹਿਜ ਹੀ

ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ, ਰਹਾਉ ਇੱਕ ਸੁਖ ਮਾਨਿਆ, ਸਹਿਜ ਮਿਲਾਏ ਨਿਰਮਲ ਬਾਣੀ ਭਰਮ ਚੁਕਾਇਆ, ਲਾਲ ਪਏ ਸੂਹਾ ਰੰਗ ਮਾ

ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ, ਕਰਤਾ ਕਰਨਾ ਕਰਤਾ ਜਾਨਾ, ਨੈ ਪੰਡਤ ਨੈ ਚਤੁਰ ਸਿਆਨਾ, ਨੈ ਭੁੱਲੋ ਨੈ ਪਰਮ ਭੁਲਾਨਾ, ਕਥੋ ਨਾ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤਿ ਸਹਿਜ ਸਮਾਨਾ। ਗੌੜੀ ਗੁਆਰੜੀ ਮਹੱਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕਰ ਸਤਿ ਸ਼ਬਦ ਨਿਸ਼ਾਨੈ, ਰਾਜ ਦੁਆਰੈ ਸੋਭ ਸੁਮਾਨੈ, ਚਤੁਰਾਈ ਨੈ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ।

ਸ਼ਬਦ ਪਛਾਣੈ ਤਿੰਨੇ ਭਵਨ, ਜਿਨ ਕਹਿਆ ਤਿਨ ਕਹਿ ਵਖਾਨਿਆ, ਜਿਨ ਬੁੱਝਿਆ ਤਿਨ ਆਤ ਸਹਿਜ ਪਛਾਣਿਆ, ਦੇਖ ਵਿਚਾਰ ਮੇਰਾ ਮਨ ਮਾਨਿਆ, ਕੀਰਤ ਸੂਰਤ ਮੁਕਤਿਕ ਨਾ ਆਈ।

ਨਿਰਗੁਣ ਰਾਮ ਗੁਣ ਰਹਿ ਰਵੈ ਨਿਰਗੁਣ ਰਾਮ ਗੁਣ ਹੈ ਬਸ ਹੋਏ ਆਪਣੀ ਵਾਰ ਵਿਚਾਰੈ ਸੋਏ ਰਹਾਉ ਮਨ ਭੁੱਲੋ ਬਹੁ ਚਿਤੈ ਵਿਕਾਰ ਮਨ ਭੁੱਲੋ ਸਿਰੇ ਆਵੈ ਭਾਰ ਮਨ ਮਨ ਹਰ ਇੱਕ ਓਂਕਾਰ ਮਨ ਭੁੱਲੋ ਮਾਇਆ ਕਰ ਜਾਏ ਕਾਮ ਬਿਰੂ ਦੋਰੈ ਨਠਾਏ ਹਰ ਭਜ ਪ੍ਰਾਣੀ ਰਸਨ ਰਸਾਏ ਗੈਵਰ ਹੈਵਰ ਕੰਚਨ ਸੁਦਨਾਰੀ ਬਹੁ ਚਿੰਤਾ ਪਿੜ ਚੱਲੈ ਹਾਰੀ ਜੂਐ ਖੇਲਣ ਕਾਚੀ ਸਾਰੀ ਸੰਪੋ

ਗੁਰਮੁਖ ਨਾਮ ਪਦਾਰਥ ਪਾਈ ਬਿੰਨਾ ਮੈਂ ਸਭ ਦੁੱਖ ਨਿਵਾਸ ਮਨ ਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤਰ ਕੰਮ ਕਾਰ ਧੁਰ ਕਰਮ ਲਿਖਿਆਸ ਮਨ ਚੰਚਲਤਾ ਉਤਪੰਨਤਾ ਵੈ ਸੱਚੇ ਸੁੱਚੇ ਮੈਲ ਨ ਭਾਵੈ ਨਾਨਕ ਗੁਰਮੁਖ ਹਰ ਗੁਣ ਗਾਵੈ ਗੌੜੀ ਗੁਆਰੀ ਮਾਲਾ ਪਹਿਲਾ ਹਉਮੈ ਕਰਤਿਆਂ ਨੈ ਸੁਖੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਿਭੂਤੇ ਭਾਵੈ ਦੋਏ ਸੋ ਕਮਾਵੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜਵਾਰੀ ਸਭ ਸੁਖ ਮੰਗੈ ਨਾਮ ਵਿਸਾਰੀ ਰਹਾਓ ਅਦਿਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੈ ਕਹਿਣਾ ਬਿਰਥਾ ਜਾਏ ਗੁਰਮੁਖ ਦਿਸੈ ਸਹਿ ਸੁਭਾਏ ਸੇਵਾ ਸੁਰਦੇਖ ਲਿਵਲਾਏ ਸੁਖ ਮੰਗ ਦੁਖ ਆਗਲ ਹੋਏ ਸਗਲ ਵਿਕਾਰ ਹਰ ਪਰੋਏ ਇੱਕ ਬਿਨਾਂ ਝੂਠਾ ਮੁਕਤ ਨਾ ਹੋਏ ਕਰ ਕਰ

ਮਨਮੁਖ ਕੁਚੀਲ ਕੁਚਿਤ ਕੁਸ਼ਿਤ ਮਨਮੁਖ ਚੀਲ ਕਸ਼ਿਤ ਬਿਕਰਾਲਾ ਸਤਿਗੁਰ ਸੇਵੈ ਚੁਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖਨਾਲਾ ਗੁਰਮੁਖ ਬੂਝੈ ਏਕੋ ਲਿਵਲਾਏ ਨਿਜ ਕਰ ਵਾਸੈ ਸਚ ਸਮਾਏ ਜਮਣ ਮਰਨਾ ਠਾਕ ਰਹਾਏ ਪੂਰੇ ਗੁਰ ਤੇ ਮਤ ਪਾਏ ਕਥਨੀ ਕਥੋ ਨ ਆਵੈ ਹੋਰ ਗੁਰ ਪੁੱਛ ਦੇਖੈ ਨਾਹੀ ਦਰ ਹੋਰ ਦੁੱਖ ਸੁਖ ਭਾਣੈ ਤਸੈ ਰਜਾਏ ਨਾਨਕ ਨੀਚ

ਦਰਮ ਤਿਆਖੈ ਦੋਏ ਆਵੈ ਜਾਏ ਮਰ ਦੂਜੈ ਹੋਏ ਧਰਨੀ ਗਗਨ ਧਰਨ ਗਗਨ ਦੇਖੋ ਦੋਏ ਨਾਰੀ ਪੁਰਖ ਸੁਭਾਈ ਲੋਏ ਰਾਵ ਸੱਸ ਦੇਖੋ ਦੀਪਕ ਜਿਹਲਾ ਸਰਬਨੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰੇ ਚਿਤ ਲਾਇਆ ਸਤਿਗੁਰਮੁਖ ਏਕ ਬੁਝਾਇਆ ਏਕ ਨਿਰੰਜਨ ਗੁਰਮੁਖ ਜਾਤਾ ਦੂਜੇ ਮਾਰ ਸ਼ਬਦ ਪਛਾਤਾ ਏਕ ਹੁਕਮ ਵਰਤੈ ਸਭ ਲੋਈ ਏਕ ਸਤੇ ਸਭ ਉਤਪਤ ਹੋਈ ਰਾਹ ਦੋਇ ਖਸਮੇਕੋ ਜਾਣ ਗੁਰ ਕੈ ਸ਼ਬਦ ਹੁਕਮ ਪਛਾਣ ਸਗਲ ਰੂਪ ਵਰਨ ਮਨ ਮਾਹੀ ਕਉ ਨਾਨਕ ਕੈ ਸਲਾਹੀ ਗੌੜੀ ਮਹਲਾ ਪਹਿਲਾ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਕਤ ਭੇਦ ਕਿਆ ਜਾਣੇ ਕਾਚਾ ਐਸਾ ਜੋਗੀ ਜੁਗਤ ਵਿਚਾਰ ਹੈ ਪੰਚ ਮਾਰ ਸਾਚ ਉਰ ਧਾਰੈ ਰਹਾਓ ਜਿਸ ਕੈ ਅੰਤਰ ਸਾਧ ਸਾਵੈ ਜੋਗ ਜੁਗਤ ਕੀ ਕੀਮਤ ਪਾਵੈ ਰਵ ਸੱਸ ਏਕੋ ਗ੍ਰਹਿ ਉਧਿਆਨੈ ਕਰਨੀ ਕੀਰਤ ਕਰਮ ਸਮਾਨੈ ਏਕ ਸ਼ਬਦ ਏਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸਜਾਗੈ ਭਿਐ ਰਚ ਰਹਿ ਨ ਬਾਹਰ ਜਾਏ ਕੀਮਤ ਕੌਣ ਰਹਿ ਲਵਲਾਏ ਆਪੇ ਮੇਲੇ ਪਰਮ ਜੁਗਾਏ ਗੁਰਪ੍ਰਸਾਦ ਪਰਮ ਬਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਉ ਮੈਂ ਮਾਰੇ ਕਰਨੀ ਸਾਰ ਜਪ ਤਪ ਸੰਜਮ ਪਾਠ ਪ੍ਰਾਣ ਕਉ ਨਾਨਕ ਪਰਮ ਪ੍ਰਮਾਨ

ਸਾਚ ਹਿਰਦੈ ਸੱਚ ਪ੍ਰੇਮ ਨਿਵਾਸ ਪ੍ਰਮਾਣਤ ਨਾਨਕਮ ਤੱਕ ਦਾਸ ਗੌੜੀ ਮਹੱਲਾ ਪਹਿਲਾ ਬ੍ਰਹਮੈ ਕਿਰਪ ਕੀਆ ਨਹੀਂ ਜਾਣਿਆ ਬੇਦ ਕੀ ਬੇਪਤ ਪੜੀ ਪਛਤਾਨਿਆ ਜੈ ਪ੍ਰਭ ਸਿਮਰੈ ਤੈ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰ ਹੈ ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਪਾਰੀ ਬਿਨ ਗੁਰ ਪੁੱਛੈ ਜਾਏ ਪਿਆ।

ਗੁਰਮੁਖ ਸਾਚ ਭਗਤ ਨਿਸਤਾਰ ਹੈ, ਬੁੱਢਾ ਦਰਜੋਧਨ ਪਤ ਖੋਈ, ਰਾਮ ਰਾਜਾ ਨੇ ਕਰਤਾ ਸੋਈ, ਜਨ ਕੋ ਦੁੱਖ ਪਚਾ ਦੁੱਖ ਹੋਈ, ਜਨਮੇ ਜੈ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁਖ ਭਾਵੈ ਪਰਮ ਭੁਲਾਨਿਆ, ਤਿਲ ਭੁੱਲੈ ਬਾਹਰ ਪਛਤਾਨਿਆ, ਕੰਸ ਕੇਸ ਚੰਡੂਰ ਨਾ ਕੋਈ, ਰਾਮ ਨਚੀ ਨੇ ਆਪਣੀ ਪਤ ਖੋਈ, ਡਿੰਜ ਜਗਦੀਸ ਨਾ ਰੱਖੇ ਕੋਈ, ਬਿਨ ਗੁਰ ਗਰਭ ਨਾ ਮਿਟਿਆ ਜਾਏ, ਗੁਰਮਤਿ ਧਾਰ ਮਤੀਰਜ ਹਰ ਨਾਏ, ਨਾਨਕ ਨਾਮ ਲੈ ਗੁਣ ਗਾਏ, ਗੌੜੀ ਮਹਲਾ ਪਹਿਲਾ ਚੋਆ, ਚੰਦਨ ਅੰਗ ਚੜਾਓ, ਪੜ ਪੜੰਬਰ ਪੈਰਾਂ ਢਾਓ, ਬਿਨ ਹਰ ਨਾਮ ਕਾਂ ਸੁਖ ਪਾਓ, ਕਿਆ ਪੈਰਾਓ ਕਿਆ ਊੜ ਦਿਖਾਮ, ਬਿਨ ਜਗਦੀਸ ਕਾਂ ਸੁਖ ਪਾਵੋ ਰਹਾਓ, ਕਾਣੀ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ ਕਹਿ ਸੁਖ ਭਾਲਾ, ਨੈਣ ਸਲੋਨੀ ਸੁੰਦਰ ਨਾਰੀ, ਕੋੜ ਸਿਗਾਰ ਕਰੈ ਅਤ ਪਿਆਰੀ, ਬਿਨ ਜਗਦੀਸ ਸਭ ਬਿਨ ਜਗਦੀਸ ਭਜੇ ਨਿਤ ਖੁਆਰੀ, ਦਰ ਕਰ ਮਹਿਲਾ ਸੇ ਸੁਕਾਰ।

ਜਿੰਝ ਜਗਦੀਸ ਝੂਠੇ ਦਿਵਾਜੇ ਸਿੱਧ ਕਾਂ ਰਿਧ ਸਿੱਧ ਬੁਲਾਵੋ ਤਾਜ ਕੁਲ ਤਾਜ ਕੁਲੈ ਸਿਰ ਛਤਰ ਬਣਾਵੋ ਬਿੰਝ ਜਗਦੀਸ ਕਾਂ ਸਚ ਪਾਵੋ ਖਾਣ ਮਲੂ ਕਹਾਵੋ ਰਾਜਾ ਬੇ ਤਵੇ ਕੂੜੇ ਪਾਜਾ ਬਿਨ ਗੁਰ ਸ਼ਬਦ ਨਾ ਸਭ ਰਸ ਕਾਜਾ।

ਜਿਉਂ ਚਾਤਰਕ ਜਲ ਪ੍ਰੇਮ ਪਿਆਸਾ, ਜਿਉਂ ਮੀਨਾ ਜਲ ਮਹਿ ਉਲਾਸਾ, ਨਾਨਕ ਹਰਸ ਪ੍ਰੀਤ ਪਿਆਸਾ, ਗੌੜੀ ਮਹੱਲਾ ਪਹਿਲਾ। ਹੱਠ ਕਰੈ ਮਨ ਨਾ ਲੇਖੈ ਪਾਵੈ, ਹੱਠ ਕਰੈ ਮਰੈ ਨਾ ਲੇਖੈ ਪਾਵੈ, ਬੇਸ ਕਰੈ ਬਹੁ ਭਸਮ ਲਗਾਵੈ।

ਤੇਰੇ ਸਰਨਾਏ ਨਾਨਕ ਨਾ ਅੰਮ੍ਰਿਤੇ ਪਦ ਪਾਏ ਗੌੜੀ ਮਹਲਾ ਪਹਿਲਾ। ਹਉ ਮੈਂ ਕਰਤ ਭੇਗੀ ਨਹੀਂ ਜਾਣਿਆ, ਗੁਰਮੁਖ ਭਗਤ ਵਰਲੈ ਮਨ ਮਾਨਿਆ। ਹਉ ਕਰਤ ਨਹੀਂ ਸੱਚ ਪਾਇਆ, ਹਉ ਕਰਤ ਨਹੀਂ ਸੱਚ ਪਾਈ ਹੈ।

ਗੁਰ ਸ਼ਬਦ ਵਿਚਾਰ ਹੈ ਚੰਚਲ ਮੱਤਿਆ ਅੱਗੇ ਪੰਜ ਸੰਘਾਰ ਹੈ ਅੰਤਰ ਸਾਚ ਸਹਿਜ ਕਰਿਆ ਵੈ ਰਾਜਨ ਜਾਣ ਪਰਮਗਤ ਪਾਵੈ ਸਚ ਕਰਨੀ ਗੁਰ ਭਰਮ ਪੁਜ ਚੁਕਾਵੈ ਨਿਰਪੋਕੇ ਕਰ ਤਾੜੀ ਲਾਵੈ ਹਾਂ ਕਰਤ ਮਰਨ ਕਿਆ ਪਾਵੈ ਪੂਰਾ ਗੁਰ ਭੇਟਾ

ਮਾਰੈ ਅਭਰਿਉ ਕਾਲ ਕੂੜ ਸਿਰ ਮਾਰੈ ਨਿਚਲ ਏਕ ਸੱਚਾ ਸਚ ਸੋਈ ਜਿਨ ਕਾਰ ਸਾਜੀਤ ਨੈ ਸਭ ਗੋਈ ਓ ਗੁਰਮੁਖੋ।

ਹਿਰਦੇ ਸੱਚ ਵਸਿਆ ਨਾ ਏ ਕਾਲ ਨ ਜੋ ਹੋਇਆ ਸਕੇ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗੌੜੀ ਮਹੱਲਾ ਪਹਿਲਾ ਬੋਲੇ ਸੱਚ ਮਿਥਿਆ ਨਹੀਂ ਰਾਈ ਚੱਲੇ ਗੁਰਮੁਖ ਹੁਕਮ ਰਜਾਈ ਰਹਿ ਤੀਰ ਸੱਚੇ ਸਰਨਾਈ ਸਚਗਰ ਵੈਸੇ ਕਾਲ ਨ ਜੋ ਹੈ ਮਨਮੁਖੋ ਆਵਤ ਜਾਵਤ ਹੁਕਮੋ ਹੈ ਰਹਾਉ ਅਪਿਓ ਪੀਓ ਕਥ ਕਥ ਅਕਥ ਕਥ ਰਹੀ ਹੈ ਨਿਜ ਕਰ ਬੈਸ ਸਹਿਜ ਕਰ ਲਈ ਹੈ ਹਰ ਸਮਥੇ ਸੁ ਕਹੀ ਹੈ ਗੁਰਮਤਿ ਚਾਲ ਨੇ ਚੱਲਣੀ ਡੋਲੈ ਗੁਰਮਤਿ ਸਾ ਸਹਿਜ ਹਰ ਬੋਲੈ ਪੀਵੈ ਅੰਮ੍ਰਿਤ ਵਿਰੋਲੈ ਸਤਿਗੁਰ ਦੇਖਿਆ ਦੀ ਕਿਆ ਲੀਨੀ ਮੰਤ ਨਰਪਨ ਅੰਤਰ ਗਤਕੀਨੀ ਗਤਮਿਤ ਪਾਈਐ ਆਤਮਚੀਨੀ ਭੋਜਨ ਨਾਮ ਨਿਰੰਜਣ ਸਾਰ ਪਰਮਹੰਸ ਸੱਚ ਜੋਤ ਅਪਾਰ ਜੈ ਦੇਖੈ ਜੈ ਦੇਖੋ ਤੈਂ ਇੱਕ ਅੰਕਾਰ ਰੈਂਦਰਾਲਮ ਇੱਕ ਸੱਚ ਕਰਨੀ ਪਰਮ ਪਦ ਪਾਇਆ ਸੇਵਾ ਗੁਰਚਰਨੀ ਮੰਦੇ ਮਨ ਮਨ ਮਾਨਿਆ ਚੁਕੀ ਅੰਗ ਭਰਨੀ ਇਨ ਬਿਦ

ਵਰਨਾ ਭਾਰੇ ਆਸ ਆਜ ਮੈਲ ਗੁਰ ਅਲਕ ਲਿਖਾਇਆ ਨਿਚਲ ਮੈਲ ਨਿਸ਼ਾਇਆ ਮਾਇਆ ਸਤ ਸੰਦੋਖ ਭਰਮ ਚੁਕਾਇਆ ਜਿਨ ਕੈ ਮਨ ਵਸ ਆਸ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਚ ਨਾਮ ਮਲ ਧੋਖ ਹੋਈ।

ਕੀ ਬਿਨ ਸੈਨਾ ਦਿਹਾਰਾ, ਜਗ ਬਿਨ ਸਤਿਨਾਮ ਦੇਖਿਆ ਲੋਭੈ ਅੰਕਾਰਾ, ਗੁਰਸੇਵਾ ਪ੍ਰਭਾਇਆ ਸਚਮੁਖ ਦੁਆਰਾ, ਨਿਜਕਰ ਮਹਿਲ ਅਪਾਰ ਕੋ ਅਪਰੰਪਰ ਸੋਈ, ਬਿਨ ਸ਼ਬਦ ਹੈ ਤਿਰ ਕੋ ਨਹੀਂ ਬੁਝੈ ਸੋਈ।

ਸਾਡੀ ਪਤ ਪਾਈ ਹੈ, ਅੰਤਰ ਸ਼ਬਦ ਨਿਧਾਨ ਹੈ, ਮਿਲਾਪ ਗਵਾਈ ਹੈ। ਨਦਰ ਕਰੇ ਪ੍ਰਭ ਆਪਣੀ ਗੁਣੇ ਸਮਾਵੈ, ਨਾਨਕ ਮੇਲ ਨਾ ਚੁੱਕੇ ਇਲਾਜ, ਅਜਪਾਵੈ ਗੌੜੀ ਮਹਲਾ ਪਹਿਲਾ, ਗੁਰਪ੍ਰਸਾਦੀ ਬੂਝਲੇ ਤਾਂ ਉਹ ਨਵੇਰਾ ਕਰ ਕਰਨਾ ਨਿਰੰਜਣਾ ਸੁਟਾ ਗੁਰ ਮੇਰਾ, ਬਿਨ ਗੁਰ ਸ਼ਬਦ ਨਾ ਛੁੱਟੀ ਹੈ।

ਨਿਰਭਈਆ ਖੋਟੇ ਕੋ ਖਰਾ ਕਹਿ ਖਰੇ ਸਾਰ ਨਾ ਜਾਣੇ ਅੰਧੇ ਕਾ ਨਾ ਉਪਾਰ ਖੂਹ ਕਦੀ ਕਾਲ ਵਡਾਉਣੇ ਸੱਤੇ ਕੋ ਜਾਤ ਕਹਿ ਜਾਤ ਕਹੋ ਸੂਤਾ ਜੀਵ ਕੋ ਮੂਹਾ ਕਹਿ ਮੂਹਾ ਨਹੀਂ ਰੋਤਾ ਆਪਦ ਕੋ ਜਾਤਾ ਕਹਿ ਜਾਤੇ ਕੋ ਆਇਆ ਬਰਕੀ ਕਹੋ ਆਪਣੀ।

ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੈ, ਭੁੱਖ ਨੀਰ ਬਿਰੋਲਿਆ ਮਾਖਨ ਨਹੀਂ ਦਿਸੈ। ਇਸ ਆਪ ਇਸ ਪਦ ਜੋ ਅਰਥ ਆਏ ਲੈ, ਇਸ ਗੁਰੂ ਹਮਾਰਾ ਇਸ ਪਦ ਜੋ ਅਰਥ ਆਏ ਲੈ, ਸੋ ਗੁਰੂ ਹਮਾਰਾ ਨਾਨਕੀ ਨੇ ਆਪ ਕੋ ਸੋ ਅਪਰੇ ਪਾਰਾ। ਸਭ ਆਪੇ ਆ ਵਰਤਦਾ ਆਪੇ ਬ੍ਰਹਮਾਇਆ, ਗੁਰ ਕਿਰਪਾ ਤੇ ਬੁਝੀ ਐਸਾ ਬ੍ਰਹਮ ਸਮਾਇਆ। ਹਰਾ ਗੌੜੀ ਗੁਹਰੜੀ ਮਾਲਾ ਤੀਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਨ ਕਾ ਸੂਤਕ ਦੂਜਾ ਭਾਉ ਪਰਮੈ ਪੂਲਾ ਆ ਬੁਝਾਓ, ਮਨ ਮੁਖ ਸੂਤਕ ਕਬੂ ਨਾ ਜਾਏ, ਜੇ ਚਿਰ ਸ਼ਬਦ ਨਾ ਭੀਜੈ ਹਰ ਕਹਿ ਨਾ ਆਏ ਰਹਾਓ। ਸਭੋ ਸੂਤਕ ਜੇਤਾ ਮੋਹਕਾਰ, ਮਰਮਾ ਜੰਮੈ ਵਾਰੋ ਵਾਰ, ਸੂਤਕ ਅਗਨ ਪਾਉਣ ਪਾਣੀ ਮਾਏ, ਸੂਤਕ ਭੋਜਨ ਜੇਤਾ ਕਿਸ਼ ਖਾਏ, ਸੂਤਕ ਕਰਮ ਨਾ ਪੂਜਾ ਹੋਏ, ਨਾਮ ਰਤੇ ਮਨ ਨਿਰਮਲ ਹੋਏ,

ਹਿਰਦੈ ਉਧਾਰਾ ਗੁਰਮੁਖ ਸੋਭਾ ਸਾਜ ਦੁਆਰਾ ਪੰਡਿਤ ਹਾਰ ਪੜ ਤਜ ਵਿਕਾਰਾ ਗੁਰਮੁਖ ਪਉਜਲ ਉਤਰੈ ਪਾਰ ਰਹਾਉ ਗੁਰਮੁਖ ਵਿੱਚੋਂ ਮੈਂ ਜਾਏ ਗੁਰਮੁਖ ਮਹਿਲ ਨਾ ਲਾਗੇ ਆਏ ਗੁਰਮੁਖ ਨਾਮ ਸਿਮਨ ਮਾਹੇ ਗੁਰਮੁਖ ਕਰਮ ਧਰਮ ਸਚ ਹੋਈ ਗੁਰਮੁਖ ਅੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਗੋਈ ਆਪਣਾ ਮਨ ਪ੍ਰਬੁੱਧ ਹੈ ਪੂਜੈ ਸੋਈ ਲੋਕ ਸਮਝਾਵੈ ਸੁਣਨ ਕੋਈ ਗੁਰਮੁਖ ਸਮਝੈ ਸਦਾ ਸੁਗੋਈ ਮਨ ਮੁਖ ਡੰਪ ਬਹੁ ਚਤੁਰਾਈ ਜੋ ਕੁਛ ਕਮਾਵੈ ਸੋ ਥਾਏ ਨਾ ਪਾਈ ਆਵੈ ਜਾਵੈ ਠੌਰ ਨ ਕਾਈ ਮਨ ਕਰਮ ਕਰੈ ਬਹੁਤ ਅਭਿਮਾਨਾ ਬਾਗ ਜਿਉਂ ਲਾਏ ਬਹਿ ਧਿਆਨਾ ਬਾਗ ਜਿਉਂ ਲਾਏ ਬਹਿ ਨਿਤ ਧਿਆਨਾ ਜਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਿਗੁਰ ਸੇਵੈ ਮੁਕਤ ਨਾ ਹੋਈ ਗੁਰਪ੍ਰਸਾਦੀ ਮਿਲਿਆ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਪ ਤਾ ਗੁਰਮੁਖ ਜਾਤ ਪਤ ਨਾਮੈ ਵਡਿਆਈ ਸਾਹਿਰ ਕੀ ਪੱਤਰੀ ਸਾਹਿਰ ਕੀ ਪੁੱਤਰੀ ਵਿਦਾਰ ਗਵਾਈ ਨਾਨਕ ਬਿਨਾ ਮੈਂ ਝੂਠੀ ਚਤਰਾਈ ਗੌੜੀ ਮਹਲਾ ਤੀਜਾ ਇਸ ਜੱਕਾ ਧਰਮ ਪੜੋ ਤੁਮ ਭਾਈ ਪੂਰੇ ਸਤਿਗੁਰ ਪੂਰੇ ਗੁਰ ਸਭ ਸੁਜੀ ਪਾਈ ਨੈਥੈ ਗਿਆਰ ਨਾਮ ਸੁਖਾਈ ਰਾਮ ਪੜੋ ਮਨ ਕਰੋ ਵਿਚਾਰ ਗੁਰਪ੍ਰਸਾਦੀ ਮਹਿਲ ਉਤਾਰਾ ਵਾਦ ਵਿਰੋਧ ਨਾ ਪਾਇਆ ਜਾਈ ਮੰਤਰ ਵਿਖੇ ਦੂਜੇ ਭਾਏ ਗੁਰ ਕੇ ਸ਼ਬਦਾਂ ਚ ਲਿਵਲਾਏ ਹੋਮੈ ਮੈਂ ਲਾਏ ਸੰਸਾਰ ਨਿਤ ਤੀਰਥ ਨਹਾਵੈ ਨਾ ਜਾਏ ਅੰਕਾਰਾ ਬਿਨ ਗੁਰ ਭੇਟਿਆ ਜਮਕਰੇ ਗੁਵਾਰਾ ਸੋਜਨ ਸਚਾ ਜਿਸ ਹੋਮੈ ਮਾਰੈ ਗੁਰ ਕੇ ਸ਼ਬਦ ਪੰਚ ਸਿੰਘਾਰੈ ਆਪ ਤਰੇ ਸਲੇ ਗੁਲਤਾਰੈ ਮਾਇਆ ਮੋਹ ਨਟਬਾਜੀ ਪਾਈ ਮਾਨੂੰ ਕਹਿੰਦੇ ਰਹੇ ਲਪਟਾਈ ਗੁਰਮੁਖ ਅਲਪਤ ਰਹੇ ਲਵਲਾਈ ਬਹੁਤੇ ਭੇਖਰੇ ਭੇਖਾ ਧਾਰੀ ਅੰਤਰ ਤਿਸ਼ਨਾ ਫਿਰੇ ਅੰਕਾਰੀ ਆਪ ਚੀਨੈ ਬਾਜੀ ਹਾਰੀ ਕਾਪੜ ਪੈਰ ਕਰੇ ਚਤਰਾਈ ਮਾਇਆ ਮੋਹ ਅਤ ਭਰਮ ਭੁਲਾਈ ਬਿਨ ਗੁਰ ਸੇਵੈ ਬਹੁਤ ਗਪਾਈ ਨਾਮ੍ਰਿਤ ਸਦਾ ਬੈਰਾਗੀ ਗ੍ਰਹਿ ਗ੍ਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਿਗੁਰ ਸੇਵੈ ਸੇ ਬਡਭਾਗੀ ਗੌੜੀ ਮਹਲਾ ਤੀਜਾ ਬ੍ਰਹਮਾ ਮੂਲ ਵੈ ਦੇ ਵਿਆਸਾ ਤੇ ਸਤੇ ਉਪਜੈ ਦੇ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਕਰ ਵਾਸਾ ਹਮ ਹਰ ਰਾਖੇ ਸਤਿਗੁਰੂ ਮੇ ਲਾਇਆ ਅੰਦਿਨ ਭਗਤ ਹਰ ਨਾਮ ਦੜਾਇਆ ਰਹਾਓ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜ ਵਾਦ ਵਖਾਣੈ ਸਿਰ ਸਿਰ ਮਾਰੈ ਜਮਕਾਲਾ

ਦੂਜੈ ਭਾਏ ਮਾਇਆ ਕਾ ਮੋਹਤਾਜ ਪੰਡਿਤ ਕਹਾਵੈ ਬਿਖਿਆ ਰਾਤਾ ਬੋਧਕ ਪਾਵੈ ਜਮਕਾ ਗੱਲ ਜੀਵੜਾ ਨਿਤਕਾਲ ਸੰਤਾਵੈ ਗੁਰਮੁਖ ਜਮਕਾਲ ਨੇੜ ਨਾ ਆਵੈ ਹੁਣ ਮੈਂ ਦੂਜਾ ਸ਼ਬਦ ਜਲਾਵੈ ਨਾ ਮੇਰਾ ਤੇ ਹਰ ਗੁਣ ਗਾਵੈ ਮਾਇਆ ਦਾ ਸੀ ਭਗਤਾਂ ਹੀ ਕਿਆਰ ਕਮਾਵੈ ਕਰਨ ਚਰਨੀ ਲਾਗੇ ਤਾਂ ਮੈਲ ਪਾਵੈ ਸਦ ਹੀ ਨਿਰਮਲ ਸਹਿਜ ਸੁਮਾਵੈ ਹਰ ਕੀ ਕਥਾ ਸੁਣੈ ਸੇ ਧਨਵੰਤ ਜੁਗ ਜਗ ਮਾਹੀ ਤਿਨਕੋ ਸਭ ਨੇ ਵੈ ਆਂਦਨ ਪੂਜ ਕਰਾਹੀ ਸਹਿਜ ਗੁਣ ਰਵੈ ਸਚੇ ਮਨ ਮਾਹੀ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮਿਟੇ ਚੌਥੇ ਚਦਲਾਇਆ

ਸੇਵਾ ਕਰੋ ਫਿਰ ਕਾਲ ਨਾ ਖਾਏ। ਮਨ ਮੁਕਾਦਾ ਦੂਜਾ ਭਾਏ ਰਹਾਓ, ਗੁਰਮੁਖ ਪ੍ਰਾਣੀ ਅਪਰਾਧੀ ਸੀਧਾ ਹੈ, ਗੁਰ ਕੇ ਸ਼ਬਦ ਅੰਤਰ ਰਾ ਸਹਿਜ ਗਰੀਦਾ ਹੈ, ਮੇਰਾ ਪ੍ਰਭ ਆਇਆ ਗੁਰ ਕੇ ਸ਼ਬਦ ਸੀਧਾ ਹੈ, ਸਤਿਗੁਰ ਮਿਲਿਆ ਪ੍ਰਭਾ ਮਿਲਾਏ, ਮੇਰਾ ਪ੍ਰਭ ਸੱਚ ਹੈ ਕਿ ਮਨ ਭਾਏ।

0: ਸਦਾ ਜਮ ਡੰਡ ਸਹਿ ਸਦਾ ਸੁਖ ਪਾ ਦੁੱਖ ਪਾਏ ਜਮ ਜਾਮੂਆ ਨਾ ਜੋ ਨਾ ਜਾਮੂਆ ਨਾ ਜੋ ਹਰ ਕੀ ਸਰਨਾਈ ਹੋ ਮੈਂ ਮਾਰ ਸੱਚ ਲਿਵਲਾਈ ਸਦਾ ਰਹੇ ਹਰ ਨਾਮ ਲਿਵਲਾਈ ਸਤਿਗੁਰ ਸੇਵੇ
1: ਸਤਿਗੁਰੂ ਸੇਵੇ ਸੋ ਫਲ ਪਾਏ ਹਰ ਦੇ ਨਾਮ ਵਿੱਚੋਂ ਆਪ ਕੋ ਆਏ ਅਨੰਦ ਬਾਣੀ ਸ਼ੁਰੂ ਹੋ ਜਾਏ ਸਤਿਗੁਰ ਤੇ ਨਾ ਸਤਿਗੁਰ ਤੇ ਕਵਣ ਕਵਣ ਸਿੱਧੋ ਮੇਰੇ ਭਾਈ ਭਗਤੀ ਸਿੱਧੇ ਦਰਸੋ ਬਾ ਭਾਈ ਨਾਨਕ ਰਾਮ ਨਾਮ ਵੜੇ ਆਏ ਗੌੜੀ ਮਹੱਲਾ ਤੀਜਾ ਤ੍ਰੈਗੁਣ ਖਾਨੇ ਭਰਮ ਨਾ ਜਾਏ ਬੰਧਨ ਟੁੱਟੇ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰੁ ਜੁਗਮਾਏ ਗੁਰਮੁਖ ਪ੍ਰਾਣੀ ਭਰਮ ਗੁਆਏ ਸਹਿਜ ਤੁਹਾਨੂੰ ਉਪਜੇ ਹਰ ਲਿਵਲਾਏ ਰਹਾਓ ਤ੍ਰੈਗੁਣ ਕਾਲੇ ਕੀ ਸਰਕਾਰ ਮਨਾ ਨਾਮ ਨਾ ਚੇਤੇ ਪਾਵਨ ਹਰ ਮਰ ਜਨਮੈ ਫਿਰ ਵਾਰ ਵਾਰ ਅੰਦੇ ਗੁਰੂ ਤੇ ਪਰਮ ਨਾ ਜਾਏ ਮੂਲ ਛੋੜਦਾ ਅੱਗੇ ਲਾਗੇ ਦੂਜੇ ਪਾਏ ਵਿਕਾ ਮਾਤਾ ਵਿਗਮੈ ਸਮਾਏ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੇ ਵਿਸਰਿਆ ਦੂਜੇ ਪਾਏ ਜਿਸ ਨਦਰ ਕਰੈ ਸੋ ਪਰਮ ਗੁਰ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੇ ਜੇ ਕੋ ਰੁੱਖ ਛਪਾਏ ਗਿਆਨੀ ਬੁਝੇ ਸਹਿ ਸੁਹਾਏ ਗੁਰਮੁਖ ਸਾਚ ਰਹਿ ਲਿਵਲਾਏ ਹੋਮੇ ਮਾਇਆ ਸਭ ਜਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਿਗੁਰੁ ਦਾਤਾ ਸਭ ਸੁਣਾਏ ਧਾਵਤ ਰਾਖੇ ਠਾਕ ਰਹਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰ ਜਿਨ ਗੁਆਏ ਤਿਸਮਨ ਦੂਜਾ ਵਰਣ ਕੋਈ ਨਾਨਕ ਗੁਰਮੁਖ ਬੂਝੈ ਕੋਈ ਗੌੜੀ ਮਹੱਲਾ ਤੀਜਾ ਨਾਮ ਮੁਲਕ ਗੁਰਮੁਖ ਪਾਵੈ ਨਾਮੋ ਸੇਵੈ ਨਾਮ ਸਹਿ ਸਮਾਵੈ ਮ੍ਰਿਤ ਨਾਮ ਰਸਨਾ ਨਿਤ ਗਾਵੈ ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ ਅਣਦਿਨ ਹਿਰਦੇ ਜਪੋ ਜਗਦੀਸਾ ਗੁਰਮੁਖ ਪਾਉ ਪਰਮ ਪਦ ਸੁਖ ਰਹਾਉ ਹਿਰਦੇ ਸੁਖ ਭੈ ਪ੍ਰਗਾਸ ਗੁਰਮੁਖ ਗਾਵੈ ਸਤਿਗੁਣ ਦਾਸ ਦਾਸਨ ਦਾਸਨ ਹੋਵੈ ਦਾਸ ਗ੍ਰਹਿ ਕੁਟੁੰਬੈ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਇ ਤ੍ਰੈਗੁਣ ਮੇਟੈ ਨਿਰਮਲ ਹੋਈ ਸਹਿਜੇ ਸਾਧ ਮਿਲੇ ਪ੍ਰਭ ਸੋਇ ਮੋਹ ਕੁਟੁੰਬ ਸੋ ਪ੍ਰੀਤ ਨ ਹੋਏ ਜਾ ਜਾ ਹਿਰਦੇ ਵਸਿਆ ਸਸੋਏ ਗੁਰਮੁਖ ਮਨ ਵੇਗੇ ਬੇਦਿਆ ਸਿਰ ਹੋਏ ਹੁਕਮ ਬਛਾਨੇ ਬੂਝੇ ਸਸੋਏ ਤੂੰ ਕਰਤਾ ਮੈਂ ਅਵਰਣ ਕੋਏ ਤੂੰ ਸੇਵੀ ਤੁਝਤੇ ਪਤ ਹੋਏ ਕਿਰਪਾ ਕਰੇ ਗਾਵਾਂ ਪ੍ਰਭ ਸੋਏ ਨਾਮ ਤੁਨ ਸਭ ਜਗ ਮੈਂ ਲੋਏ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਵਿਗਸੇ ਅੰਦਰ ਨਿਵ ਲਾਗੀ ਸਹਿਜੇ ਸੱਚ ਮਿਲਿਆ ਪ੍ਰਸਾਦੇ ਸਤਿਗੁਰੂ ਪਾਇਆ ਪੂਰੇ ਵੜਫਾਗੇ ਹੋਮੇ ਮਮਤਾ ਦੁਰਮਦੁਰਨਾਸ ਜਾ ਹਿਰਦੇ ਰਾਮ ਨਾਮ ਗੁਣਦਾਸ ਗੁਰਮੁਖ ਬੁੱਧ ਭਗੜੀ ਪ੍ਰਭ ਜਾਸ ਜਾ ਹਿਰਦੇ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੁਜਨ ਪਾਏ ਗੁਰਮੁਖ ਵੇਲੇ ਮੇਲੇ ਆਪ ਗੁਆਏ ਹਿਰਦੇ ਸਾਚਾ ਨਾਮ ਵਸਾਏ ਨਾਨਕ ਸਹਿਜ ਸੱਚ ਸਮਾਏ ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ ਸ਼ਬਦ ਮਨ ਰੰਗਿਆ ਲਿਵਲਾਏ ਨਿਜ ਕਰ ਵਸਿਆ ਪ੍ਰਭ ਕੀ ਰਜਾਏ ਸਤਿਗੁਰੂ ਸੇਵੇ ਜਾਏ ਮਾਨ ਗੋਬਿੰਦ ਪਾਈ ਗੁਣੀ ਨਿਧਾਨ ਰਹਾਉ ਮਨ ਬੈਰਾਗੀ ਜਾਂ ਸ਼ਬਦ ਭੋਖ ਆਏ ਮਾਏ ਮੇਰਾ ਪ੍ਰਭ ਨਿਰਮਲਾ ਸਭ ਤੇਰੇ ਸਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਾਸਨ ਕੋ ਦਾਸ ਸੁਭ ਪਾਏ ਮੇਰਾ ਹਰ ਪ੍ਰਭ ਇਨ ਵਧ ਪਾਇਆ ਜਾਏ ਹਰ ਕਿਰਪਾ ਕਰੇ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬੋਧ ਜੀਵਨ ਜਿਤ ਹਰ ਨਾਮ ਨ ਲੱਗੇ ਪਿਆਰੇ ਤ੍ਰਿਗ ਗਏ ਸੇ ਸੁਖਾਲੀ ਕਾਮਣ ਮੋਹ ਗੁਬਾਰ ਤਿਨ ਸਫਲ ਜਨਮ ਜਿਨ ਨਾਮ ਦਹਾਰੇ ਤ੍ਰਿਗ ਤ੍ਰਿਗ ਗ੍ਰਹਿ ਕੁੰਭ ਜਿਤ ਹਾਰੇ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ ਹਰ ਨਾਮ ਬਿਨਾ ਮੈਂ ਅਵਰਣ ਕੋਏ ਸਤਿਗੁਰ ਤੇ ਹਾਮ ਗਤ ਪਤ ਪਾਈ ਹਰ ਨਾਮ ਤੇ ਆਇਆ ਦੁੱਖ ਸਗਲ ਮਿਟਾਏ ਸਦਾਨੰਦ ਹਰ ਨਾਮ ਲਿਵਲਾਹੀ ਗੁਰ ਮਿਲਿਏ ਹਮ ਕੋ ਸਰੀਰ ਸੁਧ ਭਾਈ ਹੋਮੇ ਤਿਸਨਾ ਸਵਗਨ ਬੁਝਾਈ ਬਿਨ ਸੇ ਕ੍ਰੋਧ ਖਮਾ ਕਹਿ ਲਈ।

ਸਰਕਾਰ ਕੋਮਣ ਵਿਸਾਰੀਏ ਹਰ ਹਕੇ ਹਿਰਦੇ ਤਾਰ ਨਾ ਮੰਨੀਏ ਪਤ ਪਾਈਏ ਨਾ ਮੰਨੀਏ ਸੁਖ ਹੋਏ ਨਾ ਸਤਿਗੁਰ ਤੇ ਨਾਮ ਪਾਈਏ ਕਰਮ ਮਿਲੇ ਪ੍ਰਭ ਸੋਏ ਸਤਿਗੁਰ ਤੇ ਜੋ ਮੋਹ ਫਿਰੇ ਉਹ ਭਰਮ ਦੇ ਨਾ ਟਿਕਾਨ ਧਰਤ ਅਸਮਾਨ ਝੱਲੇ ਵਿੱਚ ਵਿਸਟਾ ਪਏ ਪਛਾਣ ਇਹ ਜਗ ਭਰਮ ਬੁਲਾਇਆ ਮਾਂ ਠਗੋਲੀ ਪਾਏ ਜਿਨ੍ਹਾਂ ਸਤਿਗੁਰੂ ਭੇਟਿਆ ਤਿੰਨ ਡੇਢ ਨਾ ਭੇਟੇ ਮਾਏ ਸਤਿਗੁਰ ਸੇਵਣ ਸੋਹਣੇ ਹੋ ਮੈਲ ਗੁਆਏ ਸ਼ਬਦ ਤੇ ਸੇ ਨਿਰਮਲੇ ਚੱਲੇ ਸਤਿਗੁਰੂ ਪਾਏ ਹਰ ਪ੍ਰਭ ਦਾਤਾ ਇੱਕ ਤੂੰ ਆਪੇ ਬਖਸ਼ ਮਿਲਾਏ ਜਾਂ ਨਾਨਕ ਸਰਨ ਆਖਦੀ ਜੋ ਪਾਵੇ ਤੇ ਛੁਡਾਏ ਰਾਗੋੜੀ ਪੂਰੀ ਮਹੱਲਾ ਚੌਥਾ ਕਰ ਹਲੇ ਕੋ ਓਂਕਾਰ ਸਤਿਗੁਰੂ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉਂ ਮਿਲੇ ਹਰ ਮਾਏ ਗੁਰਭਾਗ ਪੂਰਾ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰਹਲਾ ਸਤਿਗੁਰੂ ਪੁਰਖ ਤੇ ਆਏ ਰਹਾਉ ਮਨ ਕਰਹਲਾ ਵਿਚਾਰੀਏ ਹਰ ਨਾਮ ਨਾਮ ਤੇ ਆਏ ਜਿੱਥੇ ਲੇਖਾ ਮੰਗੇਰਾ ਪੈਲੇ ਛਡਾਏ ਮਨ ਕਰਹਲਾ ਤੇ ਨਿਰਮਲਾ ਮਨ ਲਾਗੀ ਦੂਜੇ ਭਾਏ ਮਨ ਲਾਗੀ ਹੁਮ ਆਏ ਪਰ ਤੱਖ ਫਿਰ ਕਰਨ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰਹਲਾ ਮੇਰੇ ਪ੍ਰੀਤਮਾ ਹਰ ਪਿਆ ਹਿਰਦੇ ਪਾਲ ਫੁਲਾਏ ਉਪਾਏ ਕਿਤਨਾ ਲੱਭੇ ਗੁਰੂ ਹਿਰਦੇ ਹਰ ਦਿਖਾਏ ਮਨ ਕਰਲਾ ਮਿਰ ਪ੍ਰੀਤਮਾ ਦਿਨ ਰਹਿਣ ਹਰ ਲਿਵਲਾਏ ਘਰ ਜਾਏ ਪਵੈ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰਲਾ ਤੂੰ ਮੀਤ ਮੀਰਾ ਪਾਖੰਡ ਲੋਭ ਸਜਾਏ ਪਾਖੰਡ ਲੋਭ ਦਜਾਏ ਪਾਖੰਡ ਲੋਭੀ ਮਾਰੀਏ ਜਮ ਡੰਡ ਦੇ ਸਜਾਏ ਮਨ ਕਰਲਾ ਤੂੰ ਮਨ ਖਾਲਾ ਮੇਰੇ ਪ੍ਰਾਣ ਤੂੰ ਮੈਲ ਪਖੰਡ ਭਰਮ ਗੁਆਏ ਅੰਮ੍ਰਿਤ ਸਰ ਗੁਰੂ ਪੂਰਿਆ ਮੇਰ ਸੰਗਤੀ ਮਲ ਲੈ ਜਾਏ ਮਨ ਕਰਹਲਾ ਮੇਰੇ ਪਿਆਰਿਆ ਇਹ ਗੁਰ ਕੀ ਸਿੱਖ ਸੁਣਾਏ ਮੋਹ ਮਾਇਆ ਪਸਰੇ ਅੰਤ ਸਾਥ ਨਾ ਕੋਈ ਜਾਏ ਮਨ ਕਰਹਲਾ ਮੇਰੇ ਸਾਜਨਾ ਹਰ ਖਰਚ ਲਿਆ ਪਥ ਪਾਏ ਹਰ ਦਰਗਹਿ ਪਹਿਨਾਇਆ ਹਰ ਆਪ ਮਿਲਿਆ ਆਪ ਲਿਆ ਗਲ ਲਾਏ ਮਨ ਕਰਹਲਾ ਗੁਰਮੈ ਮੰਨਿਆ ਗੁਰਮੁਖ ਪਾਰ ਕਮਾਏ ਗੁਰ ਅੱਗੇ ਕਰ ਜੋਦੜੀ ਜਾਂ ਨਾਨਕ ਹਰ ਮੇਲਾਏ ਗੌੜੀ ਮਹੱਲਾ ਚੌਥਾ ਮਨ ਕਲਾ ਵਿਚਾਰੀ ਵਿਚਾਰ ਦੀਪ ਸਮਾਲ ਬਣ ਫਿਰ ਥੱਕੀ ਬਣਵਾਸੀ ਆ ਫਿਰ ਗੁਰਮਤਿ ਦੇ ਨਿਹਾਲ ਮਨ ਕਰਣਾ ਗੁਰੂ ਗੋਬਿੰਦ ਸਮਾਲ ਰਹਾਓ ਮਨ ਕਲਾ ਵਿਚਾਰੀਆ ਮਨ ਮੁਖ ਫਥ ਮਾ ਜਾਲ ਗੁਰੂ ਕੋ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰਲਾ ਮੇਰੇ ਪਿਆਰੇ ਆ ਸਤਸੰਗਤ ਸਤਿਗੁਰ ਸਤਸੰਗਤ ਸਤਿਗੁਰ ਫਲ ਸਤਸੰਗਤ ਲਗ ਹਰ ਧਿਆਈਏ ਹਰ ਹਰ ਚੱਲੇ ਤੇਰੇ ਨਾਲ ਮਨ ਕਰਲਾ ਵਿੜਫਾਗੀ ਆ ਹਰੇਕ ਨਦਰ ਨਿਹਾਲ ਆਪ ਛੁਡਾਏ ਛੁਟੀਏ ਸਤਿਗੁਰੂ ਚਰਨ ਸਮਾਲ ਮਨ ਕਰਲਾ ਮੇਰੇ ਪਿਆਰੇ ਆ ਵਿੱਚ ਦੇਹੀ ਜੋ ਸਮਾਲ ਗੁਰੂ ਨਾਨਕ ਨਾਮ ਖਾਲਿਆ ਹਰ ਦਾਤ ਕਰੀ ਦਿਆਲ ਮਨ ਕਰਲਾ ਤੂੰ ਚੰਚਲਾ ਚਜਰਾਏ ਛੱਡ ਵਿਕਰਾਲ ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤਕਾਲ ਮਨ ਕਰਲਾ ਵਿੜਭਾਗੀਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਤਾਰਿਆ ਜਮਾਰੇੜਾ ਜਮਕਾਲ ਅੰਤਰ ਨਿਧਾਨ ਮਨ ਕਰਹਲੈ ਭਰਮ ਪਵੈ ਬਾਹਰ ਭਾਲ ਗੁਰਪੁਰਖ ਪੂਰਾ ਪੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦਨਾ ਉਤਰੇ ਗੁਰ ਸੇਵਾ ਸਭ ਸਮਾਲ ਹਮ ਪੰਖੀ ਮਨ ਕਰਹਲੇ ਹਰ ਤਰਵਰ ਭੁਖ ਅਕਾਲ ਵਡਭਾਗੀ ਗੁਰੂ ਗਪਾਇਆ ਜਨ ਨਾਨਕ ਨਾਮ ਸਮਾਲ ਰਾਗੌੜੀ ਗੁਆਲਰੀ ਮਹੱਲਾ ਪੰਜਵਾਂ ਅਸ਼ਟਪਦੀਆ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਾਵੇ ਮਨ ਮੈਂ ਕਰਤ ਗੁਮਾਨਾ ਤਾਵੇ ਬਾਵਰ ਫਿਰਤ ਵਿਗਾਨਾ ਜਾਵੇ ਹੁਆ ਸਗਲ ਕੀ ਰੀਨਾ ਤਾ ਤੇਰ ਮਈਆ ਕੜ ਕੜ ਚੀਨਾ ਸਹਿ ਸੁਵੇਲਾ ਫਲ ਮਸਕੀਨੀ ਸਤਿਗੁਰੇ ਆਪਣੇ ਮੋਹ ਦਾਨ ਦੇਨੀ ਰਹਾ ਜਬ ਕਿਸ ਕੋ ਇਸ ਮੇ ਜਨ ਸਮੰਦਾ ਤਬ ਸਗਲੇ ਸੁਮੇਲੇ ਫੰਦਾ ਮੇਰ ਤੇਰ ਜਬ ਨੇ ਚੁਕਾਈ ਤਾ ਤੇ ਸੰਘਣਾ ਹੀ ਬੈਰਾਹੀ ਜਬ ਨੇ ਆਪਣੀ ਆਪਣੀ ਧਾਰੀ ਤਬ ਇਸਕੋ ਹੈ ਮੁਸ਼ਕਲ ਫਾਰੀ ਜਾਵ ਇਹਨੇ ਕਾਰਨੇ ਹਰ ਪਛਾਤਾ ਤਬ ਨੇ ਸੁਣੋ ਨਾ ਹੀ ਕਿਛ ਤਾਤਾ

ਦੁਖ ਦੰਡ ਰਖੇਦਾ ਜਬਿਨ ਕੋ ਜਬਿਨ ਏਕੋ ਏਕੀ ਬੂਝਿਆ ਤਬ ਤਿਸ ਨੂੰ ਸਭ ਕੋਈ ਸੂਝਿਆ ਜਾਵੇ ਮਾਇਆ ਜਾਵੇ ਤਾਵੇ ਮਾਇਆ ਅਰਥੇ ਨਾ ਤਿਰੁਤਾਵੇ ਨਾ ਤਿਸਲਾ ਥੇ ਜਬ ਇਸ ਜੋ ਲੋ ਹੋ ਜੋ ਲਾ ਪਿੱਛੇ ਲਗ ਚਲੇ ਠਕੋਲਾ ਕਰ ਕਿਰਪਾ ਜੋ ਸਤਿਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਰ ਕੀ ਸੋ ਜੀ ਕਰੇ ਤਾਂ ਇਸ ਕਰ ਕੀ ਮਤ ਪਰੇ ਕਰਨ ਕਰਾਵਣ ਸਭ ਕੁਛੇ ਕੇ ਆਪੇ ਬੁੱਧ ਵਿਚਾਰ ਵਵੇਕੇ ਦੂਰ ਨ ਨਿਰੇ ਸਭ ਕੇ ਸੰਗ ਸਸਲਾ ਨਾਨਕ ਰੰਗਾ ਗੌੜੀ ਮਹੱਲਾ ਪੰਜਵਾ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਬਾਗਾ ਤਿਸ ਕੇ ਹਿਰਦੇ ਰਵਿਆ ਸੋਏ ਮਨ ਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰਮਣ ਮੇਰੇ ਈਹਾਂ ਊਹਾਂ ਜੋ ਕਾਮ ਤੇਰੇ ਰਹਾਉ ਜਾਜ ਪਉ ਦਾ ਜਾਏ ਤਪਤ ਨੂੰ ਆਵੇ ਠਾਏ ਜਾਸ ਜਬਦ ਫਿਰ ਦੁਖ ਨਾ ਲਾਗੇ ਜਾ ਜਬਦ ਹੋਮੇ ਪਾਗੇ ਜਾ ਜਬਤ ਆਵੇ ਸਪੰਚਲ ਜਾ ਸਬਤ ਹਰਿਦੇ ਅੰਮ੍ਰਿਤ ਸੰਚਲ ਜਾ ਜਬਤ ਹਰਿ ਦਿਸਣਾ ਪੂਜੇ ਜਾ ਜਬਤ ਹਰ ਦਰਗੇ ਸੀਜੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਲੋਕ। ਆਦਿ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ, ਸ੍ਰੀ ਗੁਰਦੇਵ ਨਵੇਂ। ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਜਸ ਬਸੰਬਰ ਏਕ,
1: ਨਾਮ ਜਪਤੈ ਗੰਤ ਅਨੇਕੈ,
0: ਵੇਦ ਪ੍ਰਾਨ ਸਿਮਰਤ ਸਦਿਆਖਰ,
1: ਕਿਨੇ ਰਾਮ ਨਾਮ ਏਕ ਅਖਰ,
0: ਕਿਨਕਾ ਇਕ ਜਿਸ ਜੀ ਬਸਾਵੈ,
1: ਕਾਂਕੀ ਮਹਿਮਾ ਗਨੀ ਨਾ ਆਵੈ,
0: ਕਾਂਕੀ ਏਕੇ ਦਰਸ ਤੁਹਾਰੋ,
1: ਨਾਨਕ ਹੁਣ ਸਭ ਮੋਹਿ ਅਧਾਰੋ,
0: ਸੁਖਮਨੇ ਸੁਖ ਅੰਮ੍ਰਿਤ ਪ੍ਰਭ ਨਾਮ, ਪ੍ਰਭ ਕੇ ਸਿਮਰਨ ਗਰਬ ਨਾ ਬਸੈ,
1: ਪ੍ਰਭ ਕੇ ਸਿਮਰਨ ਦੁਖ ਜਮ ਲਾਸੈ,
0: ਪ੍ਰਭ ਕੇ ਸਿਮਰਨ ਕਾਲ ਪਰ ਹਰੇ,
1: ਪ੍ਰਭ ਕੇ ਸਿਮਰਨ ਦੁਸ਼ਮਣ ਤਰੇ,
0: ਪ੍ਰਭ ਸਿਮਰਤ ਕਛ ਬਿਗੜ ਨਾ ਲਾਗੇ,
1: ਪ੍ਰਭ ਕੇ ਸਿਮਰਨ ਅੰਦਰ ਜਾਗੇ,
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੈ,
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸੰਤਾਨ ਨਾਨਕ ਹਰ ਰੰਗ,
0: ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾ ਨਿੰਦ,
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੇ ਸਿਮਰਨ ਜਪ ਤਪ ਪੂਜਾ,
1: ਪ੍ਰਭ ਕੇ ਸਿਮਰਨ ਬਿਨ ਸੇ ਦੂਜਾ,
0: ਪ੍ਰਭ ਕੇ ਸਿਮਰਨ ਤੀਰਥ ਸਨਾਨੇ,
1: ਪ੍ਰਭ ਕੇ ਸਿਮਰਨ ਦਰਗੇ ਮਾਨੇ,
0: ਪ੍ਰਭ ਕੇ ਸਿਮਰਨ ਹੋਏ ਸੋ ਭਲਾ,
1: ਪ੍ਰਭ ਕੇ ਸਿਮਰਨ ਸੋ ਫਲ ਭਲਾ,
0: ਸੇ ਸਿਮਰੇ ਜਿਨੇ ਆਪ ਸਿਮਰਾਏ,
1: ਨਾਨਕ ਤਾਂ ਕੇ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ,
1: ਪ੍ਰਭ ਕੇ ਸਿਮਰਨ ਉਦਰੇ ਮੂਚਾ,
0: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਜੈ,
1: ਪ੍ਰਭ ਕੇ ਸਿਮਰਨ ਸਭ ਕੇ ਸੁਜੈ,
0: ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ,
1: ਪ੍ਰਭ ਕੇ ਸਿਮਰਨ ਪੂਰਨ ਆਸਾ,
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਰਿਧ ਮਾਹੇ ਸਮਾਏ,
0: ਪ੍ਰਭ ਜੀ ਬਸੇ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਣਾ,
0: ਪ੍ਰਭ ਕੋ ਸਿਮਰੇ ਸੇ ਤਨਵੰਤੇ,
1: ਪ੍ਰਭ ਕੋ ਸਿਮਰੇ ਸੇ ਪਤਵੰਤੇ,
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ,
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੇ ਸੇ ਬਹਿ ਮੋਤਾਜੇ,
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ,
1: ਪ੍ਰਭ ਕੋ ਸਿਮਰੇ ਸਦਾ ਬਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ,
1: ਨਾਨਕ ਜਨ ਕੀ ਮੰਗੇ ਰਵਾਲਾ,
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ,
1: ਪ੍ਰਭ ਕੋ ਸਿਮਰੇ ਤਿਨ ਸੁਖ ਵਿਆਵੈ,
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ,
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ,
0: ਸੰਤ ਕਿਰਪਾ ਤੇ ਅੰਦਿਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੇ ਸਿਮਰਨ ਕਾਰਜ ਪੂਰੇ,
1: ਪ੍ਰਭ ਕੇ ਸਿਮਰਨ ਕਹੂ ਨਾ ਚੂਰੇ,
0: ਪ੍ਰਭ ਕੇ ਸਿਮਰਨ ਹਰ ਗੁਣ ਬਾਨੇ,
1: ਪ੍ਰਭ ਕੇ ਸਿਮਰਨ ਸਹਿਜ ਸਮਾਨੇ,
0: ਪ੍ਰਭ ਕੇ ਸਿਮਰਨ ਨਹੀਂ ਚਲ ਆਸਨ,
1: ਪ੍ਰਭ ਕੇ ਸਿਮਰਨ ਕਮਲ ਬਗਾਸਨ,
0: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ,
1: ਨਾਨਕ ਜਨ ਜਨ ਸਾਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਪਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀ ਚਾਹ ਕੁੰਡ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀ ਉਹ ਸਗਲ ਆਕਾਰ,
1: ਹਰ ਸਿਮਰਨ ਮੈਂ ਆਪ ਨਿਰੰਕਾਰ,
0: ਕਰ ਕਿਰਪਾ ਜਿਸ ਆਪ ਬੁਝਾਇਆ,
1: ਨਾਨਕ
0: ਗੁਰਮੁਖ ਹਰ ਸਿਮਰਨ ਤੈਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ,
1: ਕੇ ਪ੍ਰਭ ਸਾਥ,
0: ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ,
1: ਮਨ ਮਹਾ ਨਾਮ ਤੇਰੇ ਸੰਗ ਸਹਾਈ,
0: ਜੈ ਮਹਾ ਭਿਆਨ ਦੂਤ ਜਮ ਦਲੇ,
1: ਜੈ ਕੇਵਲ ਨਾਮ ਸੰਗ ਤੇਰੇ ਚਲੇ,
0: ਜੈ ਮੁਸ਼ਕਲ ਹੋਵੇ ਅਤ ਭਾਰੀ,
1: ਹਰ ਕੋ ਨਾਮ ਕਿਨ ਮਾਹਿ ਵਧਾਰੀ,
0: ਅਨੇਕ ਪੁਨੇ ਕਰ ਚਰਨ ਕਰਤ ਨਹੀਂ ਤਰੇ,
1: ਹਰ ਕੋ ਨਾਮ ਕੋਟ ਪਾਪ ਪਰ ਹਰੇ,
0: ਗੁਰਮੁਖ ਨਾਮ ਜਪੋ ਮਨ ਮੇਰੇ,
1: ਨਾਨਕ ਪਾਵੋ ਸੁਖ ਹਨੇਰੇ,
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ,
1: ਹਰ ਕਾ ਨਾਮ ਜਪਤ ਹੋਏ ਸੁਖੀਆ,
0: ਲਾਖ ਕਰੋਰੀ ਬੰਦ ਨਾ ਪਰੇ,
1: ਹਰ ਕਾ ਨਾਮ ਜਪਤ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੇ,
1: ਹਰ ਕਾ ਨਾਮ ਜਪ ਤੇ ਅਕਾਵੇ,
0: ਜੈ ਮਾਰਗ ਇਹ ਜਾਤ ਅਕੇਲਾ,
1: ਜੈ ਹਰ ਨਾਮ ਸੰਗ ਹੋ ਸੁਹੇਲਾ,
0: ਐਸਾ ਨਾਮ ਮਨ ਸਦਾ ਧਿਆਈਐ,
1: ਨਾਨਕ ਗੁਰਮੁਖ ਪਰਮ ਗਤਿ ਪਾਈਐ,
0: ਛੂਟਤ ਨਹੀਂ ਕੋਟ ਲਖ ਬਾਹੀ,
1: ਨਾਮ ਜਪਤੈ ਪਾਰ ਪਰਾਹੀ,
0: ਅਨਕ ਬਿਗਨ ਜੈ ਆਏ ਸੰਘਾਰੇ,
1: ਹਰ ਕਾ ਨਾਮ ਤਤਕਾਲ ਉਤਾਰੇ,
0: ਅਨਕ ਜੋਨ ਜਨਮੇ ਮਰ ਜਾਮ,
1: ਨਾਮ ਜਪਤ ਪਾਵੇ ਬਿਸਰਾਮ,
0: ਹੋ ਮੈਲਾ ਮਲ ਕਬੂ ਨਾ ਧੋਵੈ,
1: ਹਰ ਕਾ ਨਾਮ ਕੋਟ ਪਾਪ ਹੋਵੇ,
0: ਐਸਾ ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਏ ਸਾਧ ਕੇ ਸੰਗ
0: ਜੈ ਮਾਰ ਕੇ ਗਨੇ ਜਾਇ ਨਾ ਕੋਸਾ
1: ਹਰ ਕਾ ਨਾਮ ਹੁਆ ਸੰਗ ਤੋਸਾ
0: ਜੈ ਪੈਂਡੇ ਮਹ ਅੰਧ ਗੁਬਾਰਾ
1: ਹਰ ਕਾ ਨਾਮ ਸੰਗ ਜਿਆਰਾ
0: ਜਹਾਂ ਪੰਤਰਾ ਕੋ ਨਾ ਸਿਆਨ
1: ਹਰ ਕਾ ਨਾਮ ਤੇ ਨਾਲ ਪਛਾਨੁ
0: ਜੈ ਮਹਾ ਭਿਆਨ ਤਪਤ ਬੋ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਅਕਰਖ
1: ਹੈ ਨਾਨਕ ਹਰ ਹਰ ਅਮ੍ਰਿਤ ਬਰਖੇ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੇ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਖੁਦ ਸਾਧਕ ਮਾਤ
0: ਹਰ ਜਨ ਕੇ ਹਰ ਨਾਮ ਨਿਧਾਨ
1: ਪਾਰ ਬ੍ਰਹਮਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਇਕ
1: ਨਾਨਕ ਜਨ ਕੇ ਬਿਰਤ ਭਵੇਕੇ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਨਾਮ ਜਪਤ ਕਾ ਪਰੇ ਨਾ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੇ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਸ ਨਾਏ ਵਿਯੋਗ
0: ਜਨ ਰਾਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੇ ਹਰ ਹਰ ਦੇਵਾ
0: ਹਰ ਹਰ ਜਨ ਕੇ ਮਾਲਕ ਜੀਨਾ
1: ਹਰ ਤਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੇ ਓਟ ਸਤਾਣੇ
1: ਹਰ ਪ੍ਰਤਾਪ ਜਨ ਅਵਰ ਨਾ ਜਾਣੇ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੇ
1: ਹਰ ਕਾ ਭਗਤ ਪਰ ਨਹੀਂ ਛਪੇ
0: ਹਰ ਕੀ ਭਗਤ ਮੁਕਤ ਬੋ ਕਰੇ
1: ਨਾਨਕ ਜਨ ਸੰਗ ਕੀਤੇ ਤਰੇ
0: ਪਾਰ ਜਾਤ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਣਤ ਦਰ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰ ਦਵਸੇ
1: ਸੰਤ ਪ੍ਰਤਾਪ ਦੁਰ ਸਭ ਨਸੇ
0: ਸੰਤ ਕਾ ਸੰਗ ਵਡ ਭਾਗੀ ਪਾਈਏ
1: ਸੰਤ ਕੀ ਸੇਵਾ ਨਾਮ ਧਿਆਈਏ
0: ਨਾਮ ਤੁਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾ ਪਾਵੇ ਜਨ ਹੋਏ
0: ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੂਜ ਸਨਾਹੀ ਹਰ ਹਰੇ
1: ਨਾਨਕ ਨਾਮ ਅਮੋਲ
0: ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ
1: ਹਰ ਸਾਸਤਰ ਸਿਮਰਤ ਬਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ
1: ਸਗ ਤਿਆਗ ਮਨ ਮਤੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਜਤਨਾ
1: ਹੁਣ ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹੋਮੇ ਕਰ ਰਾਤੇ
1: ਬਲਤ ਨੇਮ ਕਰੇ ਬਹੁ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੈ
1: ਮਹਾ ਦਾਤ ਪੀਸਰ ਜੀਵੈ
0: ਅਗਨ ਮਾਹੇ ਹੋਮਤ ਪ੍ਰਾਨ
1: ਕਨਕ ਅਸਰ ਹੈ ਭਰਪੂਮ ਦਾਨ
0: ਨਿਉਲੀ ਕਰਮ ਕਰੇ ਬੋ ਆਸਨ
1: ਜਨ ਮਾਰਨ ਸਾਧ ਮਤ ਸਾਧਨ
0: ਨਿਮਖ ਨਿਮਖ ਕਰ ਸਰੀਰ ਕਟਾਵੇ।

0: ਜੀ ਜਪਤ ਦਰਗਹਿ ਮਾਨ ਪਾਵੇ
1: ਨਾਨਕ ਪਾਸੇ ਤੇ ਕਾ ਜਾਵੇ
0: ਜੈ ਪ੍ਰਸਾਦ ਰੋ ਕੰਚਨ ਦੇਹੀ
1: ਨਿਮਲਾ ਹੋਤ ਸ੍ਰਾਮ ਸਨੇਹੀ
0: ਜੈ ਪ੍ਰਸਾਦ ਤੇਰਾ ਉੱਲਾ ਰਹਿਤ
1: ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਜੈ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ
1: ਮਨ ਸਾਨੀ ਪਰ ਠਾਕੁਰ ਪ੍ਰਭ ਤਾਕੇ
0: ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ
1: ਮਨ ਸਾ ਸਾ ਸਿਮਰੋ ਪ੍ਰਭ ਉੱਚੇ
0: ਜੈ ਪ੍ਰਸਾਦ ਪਾਈ ਦੁਰਲਭ ਦੇ
1: ਨਾਨਕ ਤਾਕੀ ਭਗਤ ਕਰੇ
0: ਜੈ ਪ੍ਰਸਾਦ ਭੁਖਨ ਪਹਿਰੀ ਜੈ
1: ਮਨ ਸੇ ਸਿਮਰਤ ਕੋ ਆਲਸ ਕੀਜੇ
0: ਜੈ ਪ੍ਰਸਾਦ ਅਸਭ ਹਸਤਾ ਸਵਾਰੀ
1: ਮਨ ਸੇ ਪ੍ਰਭ ਕੋ ਕਬੂ ਨਾ ਬਿਸਾਰੀ
0: ਜੈ ਪ੍ਰਸਾਦ ਬਾਗ ਮਲਖ ਧਨਾ
1: ਰਾਖ ਪਰੋਏ ਪ੍ਰਭ ਆਪਣੇ ਮਨ
0: ਜਿਨ ਤੇਰੀ ਮਨ ਬੰਤ ਬਣਾਈ ਤਿਸੇ ਧਿਆਏ ਜੋ ਇੱਕ ਅਲਖ ਹੈ
1: ਨਾਨਕ ਤੇਰੀ ਰਖੇ
0: ਜੈ ਪ੍ਰਸਾਦ ਕਰੇ ਪੁੰਨ ਬਹੁ ਦਾਨ ਜੈ ਪ੍ਰਸਾਦ ਚੋ ਆਚਾਰ ਬਿਹਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਜੈ ਪ੍ਰਸਾਦ ਤੇਰੀ ਨੇਕੀ ਜਾਤ ਜੈ ਪ੍ਰਸਾਦ ਤੇਰੀ ਪਾਤਰ ਹੈ ਜੈ ਪ੍ਰਸਾਦ ਸੁਨੇ ਕਰਨ ਨਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਹਸਤ ਕਰ ਚਲੇ ਜੈ ਪ੍ਰਸਾਦ ਪਰਮ ਗਤ ਪਾਵੇ ਐਸਾ ਪ੍ਰਭ ਤਿਆਗ ਅਬਰਕਤ ਲਾਗੋ
1: ਪ੍ਰਸਾਦ ਨਾਨਕ ਮਨ ਜਾਗੋ
0: ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ
1: ਸਦਾ ਹਜੂਰੇ
0: ਜੈ ਪ੍ਰਸਾਦ ਤੂੰ ਪਾਵੇ ਸਾਚ
1: ਮੇਰੇ ਤੂੰ ਤਾਂ ਸੋ ਰਾਚ
0: ਜੈ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੇ ਜਾਂ ਸੋਏ
0: ਆਪ ਜਪਾਏ ਜਪੇ ਸੋ ਨਾਮ
1: ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ
1: ਪ੍ਰਭ ਦਇਆ ਤੇ ਮਤ ਉਤਮ ਹੋਏ
0: ਸਰਬ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਅਗਮ ਅਗਾਧ ਪਾਰ ਬ੍ਰਹਮ ਸੋਏ ਸੁਨ ਮੇਤਾ ਨਾਨਕ ਬਨਵੰਤਾ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਬੂਜੇ ਪ੍ਰਭ ਨੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਮਹਿਮਾ ਵਰਨੇ ਕੌਣ ਪੁਰਾਣੇ ਸਾਧ ਕੇ ਸੰਗ ਗੋਚਰ ਮਿਲੇ
1: ਸਾਧ ਕੇ ਸੰਗ ਸਦਾ ਪਰ ਫੁਲੇ
0: ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇ ਸਾਧ ਕੇ ਸੰਗ ਨਾ ਕਥੂ ਧਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ
1: ਨਾਨਕ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਕੇ ਸੰਗ ਆਪਨੀਤ
0: ਸਾਧ ਸੰਗ ਕਿਸ ਕੋ ਨਹੀਂ ਬੈਰ
1: ਸਾਧ ਕੇ ਸੰਗ ਨਾ ਬੀਗਾ ਪੈਰ
0: ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਕੇ ਸੰਗ ਨਾਹੀ ਹੋ ਤਾਪ
1: ਸਾਧ ਕੇ ਸੰਗ ਤੇ ਸਭ ਆਪ
0: ਆਪੇ ਜਾਣੇ ਸਾਧ ਵਡਾਈ
1: ਨਾਨਕ ਸਾਧ ਪ੍ਰਭੁ ਬਨ ਆਈ
0: ਸਾਧ ਕੇ ਸੰਗ ਨਾ ਕਭੂ ਧਾਵੇ
1: ਸਾਧ ਕੇ ਸੰਗ ਸਦਾ ਸੁਖ ਪਾਵੇ
0: ਸਾਧ ਸੰਗ ਬਸਤ ਅਗੋਚਰ ਲਹੇ
1: ਸਾਧੂ ਕੇ ਸੰਗ ਅਜਰ ਸਹੇ
0: ਸਾਧ ਕੇ ਸੰਗ ਬਸੇ ਥਾਨ ਉੱਚੇ
1: ਸਾਧੂ ਕੇ ਸੰਗ ਮਹਿਲ ਪਹੁੰਚੇ
0: ਸਾਧ ਕੇ ਸੰਗ ਦ੍ਰਿੜੇ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੇ ਕੁਰਬਾਨ
0: ਸਾਧ ਕੇ ਸੰਗ ਸਭ ਕੁਲ ਉਦਾਰੇ
1: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ
0: ਸਾਧੂ ਕੇ ਸੰਗ ਸੋ ਧਨ ਪਾਵੇ
1: ਨਿਧਨ ਤੇ ਸਭ ਕੋ ਵਰਸਾਵੇ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕੇ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੇ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕਛ ਕਾਲ
1: ਰਾਜਨ ਭੇਟ ਹੋਤ ਨਿਹਾਲ
0: ਸਾਧ ਕੇ ਸੰਗ ਕਲੁਖਤ ਹਰੇ
1: ਸਾਧ ਕੇ ਸੰਗ ਨਰਕ ਪਰ ਹਰੇ
0: ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਬਿਸਰਤ ਮੇਲਾ
0: ਜੋ ਇੱਛੇ ਸੋਈ ਫਲ ਪਾਵੇ
1: ਸਾਧ ਕੇ ਸੰਗ ਨਾ ਮਿਰਸਾ ਜਾਵੇ
0: ਪਾਰ ਬ੍ਰਹਮ ਸਾਧਰਿਦ ਬਸੇ
1: ਨਾਨਕ ਉਤਰੇ ਸਾਧ ਸੰਗ ਰਸੇ
0: ਸਾਧ ਕੇ ਸੰਗ ਸੁਣੋ ਹਰ ਨਾਮ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨਾ ਮਨ ਤੇ ਬਿਸਰੇ
1: ਸਾਧ ਸੰਗ ਸਰਪਨ ਨਿਸਤਾਰੇ
0: ਸਾਧ ਕੇ ਸੰਗ ਲਗੇ ਪ੍ਰਭ ਮੀਠਾ
1: ਸਾਧੂ ਕੇ ਸੰਗ ਘਟਗਾ ਮੀਠਾ
0: ਸਾਧ ਸੰਗ ਭਏ ਆਗਿਆਕਾਰੀ
1: ਸਾਧ ਸੰਗਤ ਪਈ ਹਮਾਰੀ
0: ਸਾਧ ਕੇ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੇ ਮਹਿਮਾ ਵੇਦ ਨਾ ਜਾਣੇ
1: ਸੁਣੇ ਤੇਤਾ ਬਖਿਆਨੇ
0: ਸਾਧ ਕੇ ਉਪਮਾ ਤੇ ਹਗੁਣ ਤੇ ਦੂਰ
1: ਸਾਧ ਕੀ मारे भरपूर।
0: साध की शोभा का नाही अंत,
1: साध की शोभा सदा व्यंत।
0: साध की शोभा ऊंचते ऊंचे,
1: साध की शोभा मूंचते मूंचे।
0: साध की शोभा साध बने आए,
1: नानक साध प्राप्त हेत न पाए।
0: श्लोक मन साचा मुख साचा सोए,
1: अवन अपेखे एक सबेन कोए।
0: नानक ए लक्षण ब्रह्म ज्ञानी होए अस्पति। ब्रह्म ज्ञानी सदा निर्लेप,
1: जैसे जल में कमल लेप।
0: ब्रह्म ज्ञानी सदा निर्दोष,
1: जैसे सूर सर्प को शोक।
0: ब्रह्म ज्ञानी के दृष्ट समान,
1: जैसे राज रंग को लागे तुलवान।
0: ब्रह्म ज्ञानी के धीरज एक,
1: जो वास्ता को खोदे को चंदन लेप।
0: ब्रह्म ज्ञानी का यह गुनाव,
1: नानक जो पावक का सह स्वभाव।
0: ब्रह्म ज्ञानी निर्मल ते निर्मला,
1: जैसे मैल न लागे जला।
0: ब्रह्म ज्ञानी के मन होए प्रगास,
1: जैसे तारु परे आकाश।
0: ब्रह्म ज्ञानी के मित्र सतर समान,
1: ब्रह्म ज्ञानी के नाही अपमान।
0: ब्रह्म ज्ञानी ऊंचते ऊंचा,
1: मन अपने है सबते नीचा।
0: ब्रह्म ज्ञानी से जन पहे,
1: नानक जन प्रभाव करे।
0: ब्रह्म ज्ञानी सगल की रीना,
1: आत्म रस ब्रह्म ज्ञानी चीना।
0: ब्रह्म ज्ञानी की सब परमया,
1: ब्रह्म ज्ञानी ते कुछ बुरा ना पिया।
0: ब्रह्म ज्ञानी सदा समदर्शी,
1: ब्रह्म ज्ञानी की दृष्टि अमृत वर्षी।
0: ब्रह्म ज्ञानी बंधन ते मुक्ता,
1: ब्रह्म ज्ञानी की निर्मल।
0: ब्रह्म ज्ञानी का भोजन ज्ञान,
1: ब्रह्म ज्ञानी का ब्रह्म ध्यान।
0: ब्रह्म ज्ञानी एक ऊपर आस,
1: ब्रह्म ज्ञानी का नहीं विनाश।
0: ब्रह्म ज्ञानी के गरीबी समाह,
1: ब्रह्म ज्ञानी पर उपकार महा।
0: ब्रह्म ज्ञानी के नाही धंधा,
1: ब्रह्म ज्ञानी के तावत बंदा।
0: ब्रह्म ज्ञानी के होए सो भला,
1: ब्रह्म ज्ञानी सो भला।
0: ब्रह्म ज्ञानी संग सगल उधार,
1: ब्रह्म ज्ञानी जपे सगल संसार।
0: ब्रह्म ज्ञानी के एक रंग,
1: के बसे प्रसंग।
0: ब्रह्म ज्ञानी के नाम आधार,
1: ब्रह्म ज्ञानी के नाम परवार।
0: ब्रह्म ज्ञानी सदा सद जागत,
1: ब्रह्म ज्ञानी आवत जागत।
0: ब्रह्म ज्ञानी के मन परमानंद,
1: ब्रह्म ज्ञानी के का सदा आनंद।
0: ब्रह्म ज्ञानी सुख सहज निवास,
1: ब्रह्म ज्ञानी का नहीं विनाश।
0: ब्रह्म ज्ञानी ब्रह्म का बेता,
1: ब्रह्म ज्ञानी एक संहिता।
0: ब्रह्म ज्ञानी का होय अचिंत,
1: ब्रह्म ज्ञानी का निर्मल मंत।
0: ब्रह्म ज्ञानी जिस करे प्रभ आप,
1: का बट प्रताप।
0: ब्रह्म ज्ञानी का दर्श बट भागी पाई,
1: ब्रह्म ज्ञानी को बल बल जाइए।
0: ब्रह्म ज्ञानी को खोजे महेश्वर,
1: ब्रह्म ज्ञानी आ परमेश्वर।
0: ब्रह्म ज्ञानी की कीमत ना है,
1: ब्रह्म ज्ञानी के सगल मन माहे।
0: ब्रह्म ज्ञानी का कौन जाने भेद,
1: ब्रह्म ज्ञानी को सदा देश।
0: ब्रह्म ज्ञानी का कथया ना जाय ते आखर,
1: ब्रह्म ज्ञानी सर्व का ठाकुर।
0: ब्रह्म ज्ञानी की मित कौन बखाने,
1: ब्रह्म ज्ञानी की गत ब्रह्म ज्ञानी जाने।
0: ब्रह्म ज्ञानी का अंत न पार,
1: ब्रह्म ज्ञानी को सदा नमस्कार।
0: ब्रह्म ज्ञानी सब सृष्टि का करता,
1: ब्रह्म ज्ञानी सा जीव नहीं मरता।
0: ब्रह्म ज्ञानी मुक्त जुगत जी का दाता,
1: ब्रह्म ज्ञानी पूर्ण पुरुष विधाता।
0: ब्रह्म ज्ञानी अनाथ का नाथ,
1: ब्रह्म ज्ञानी का सब पुर हाथ।
0: ब्रह्म ज्ञानी का सगल आकार,
1: ब्रह्म ज्ञानी आप निरंकार।
0: ब्रह्म ज्ञानी की शोभा ब्रह्म ज्ञानी बने,
1: ब्रह्म ज्ञानी सर्व का तनी श्लोक।
0: उर तारे जो अंतर नाम,
1: भगवान
0: निमख निमख ठाकुर नमस्कार।
1: नानको अपार सगल निस्तारे अष्टपदी,
0: मिथ्या नाही रसना परस,
1: मन में प्रीत निरंजन दर्श।
0: पर त्रया रूप ना पेखे नेत्र,
1: साध की जय संसंग हेत।
0: करना सुने काहूं की निंदा,
1: साते जाने आपस को मंदा।
0: गुर पर साध बिख्या पर हरे,
1: मन की वासना मन ते टरे।
0: इंद्री जित पंच दोख ते रहत,
1: कोट मदे को ऐसा पास।
0: वैष्णव सोजे सोपर सो परेशान,
1: विष्णु की माया ते होए पिन।
0: कर्म करत होवे नह कर्म,
1: इस वैष्णव का निर्मल धर्म।
0: कहूं फल की इच्छा नहीं बाचे,
1: केवल भगत की संग राचे।
0: मन तन अंतर सिमरन गोपाल,
1: सब ऊपर होवत कृपाल।
0: आप दृढ़ अवरा नाम जपावे,
1: नानको वैष्णव परम गत पावे।
0: भगवती भगवंत भगत का रंग,
1: सगल दे आगे दुष्ट का संग।
0: मनते बिनसे सगला परम,
1: कर पूजे सगल पार ब्रह्म।
0: साध संग पापा माल खोवे,
1: इस भगवती की मत उत्तम होवे।
0: भगवंत की टहल करे नित नीत,
1: मन तन अर्पे विष्णु प्रीत।
0: हर के चरण हृदय बसावे,
1: नानक ऐसा भगवती भगवंत को पावे।
0: सो पंडित जो मन पर बोधे,
1: राम नाम आत्म में सोधे।
0: राम नाम सारा से पीवे,
1: उस पंडित के अगे जग जीवे।
0: हर की कथा हृदय बसावे,
1: सो पंडित फिर जो न आवे।
0: वेद प्राण सिमरत बुझे मूल,
1: दुख मैं जाने अस्थूल।
0: चौवर ना को दे उपदेश,
1: नानक पढ़त को सदा देश।
0: बीज मंत्र सबको ज्ञान,
1: जो पालना में जपे को नाम।
0: जो जो जपे तिसकी गत होए,
1: साथ संग पावे जन कोए।
0: कर कृपा अंतर उतारे,
1: बस प्रेत मुक्त पात्र को उतारे।
0: सर्व रोग का औखद नाम,
1: कल्याण रूप मंगल गुण गाम।
0: कहूँ जुगत किते ना पाइये धर्म,
1: नानक तिस मिले जिस लिखिया तो कर्म।
0: जिसके मन पार ब्रह्म का निवास,
1: जिसका नाम सत राम दास।
0: आत्म राम तिस नदरी आया,
1: रात सतन पाए तन पाया।
0: सदा निकट निकट हर जान,
1: सो दादर गे परवान।
0: अपने दास को आप कृपा करे,
1: दास को सब सूझी परे।
0: सगल संग आत्म उदास,
1: ऐसी जुगत नानक राम दास।
0: प्रभु की आज्ञा आत्म हितावे,
1: जीवन मुक्त सो कहावे।
0: तैसा हरख तैसा उस सोग,
1: सदा नाते नहीं बियोग।
0: तैसा सर्वन तैसी उस माटी,
1: तैसा व्रत तैसी भी खाटी।
0: तैसा मान तैसा अभिमान,
1: तैसा रंग तैसा रजान।
0: जो बरताए साई जुगत,
1: नानक पुर के ये जीवन मुक्त।
0: पार ब्रह्म के सगले ठाव,
1: जे चित का राखे तैसा ते नाओ।
0: आपे कर्ण करावन जोग,
1: पावे सोई फन होग।
0: पसर आप होए अनंत तरंग,
1: रखे न जाए पार ब्रह्म के रंग।
0: जैसी मत दे तैसा प्रगास,
1: पार ब्रह्म करता बनास।
0: सदा सदा सदा दयाल,
1: सिमर सिमर नानक भए निहाल। श्लोक
0: उस्तत करे अनेक जन,
1: अंत न पारा वार।
0: नानक रचना प्रभ रची,
1: नानक प्रकार।
0: कई कोट होए पुजारी,
1: कई कोट आचार्य वारी।
0: कई कोट भए तीर्थ वासी,
1: कई कोट बन ब्रह्म उदासी।
0: कई कोट वेद के स्रोते,
1: कई कोट तपीसर होते।
0: कई कोट आत्म ध्यान धारे,
1: कई कोट कब का विचारे।
0: कई कोट नवत नाम ते आवे,
1: नानक करते का अंत न पावे।
0: कई कोट भय अभिमानी,
1: कई कोट अंध ज्ञानी।
0: कई कोट कृपन कठोर,
1: कई कोट आपे आत्म न कोर।
0: कई कोट पर दर्ब को हिरे,
1: कई कोट पर दुख ना करे।
0: कई कोट माया सर्व माहे,
1: कई कोट पर देश पर माहे।
0: जित जित लावो ते तित लगना,
1: नानक करते की जाने करता रचना।
0: कई कोट सिद्ध जति जोगी,
1: कई कोट राजे रस भोगी।
0: कई कोट पंखी सर्प उपाए,
1: कई कोट पात्र बिरख निप जाए।
0: कई कोट पवन पानी बह संतर,
1: कई कोट देश पू मंडल।
0: कई कोट ससियर सूर निखतर,
1: कई कोट देव दान इंद्र सर शतर।
0: सगल समग्री अपने सूत तारे,
1: नानक जिस पावे तिस निसतारे।
0: कई कोट राजस्तामक सातक,
1: कई कोट वेद प्राण सिमरार शास्त्र।
0: कई कोट किए रत्न समंद,
1: कई कोट नाना प्रकार जंत।
0: कई कोट किए चिर जीव,
1: कई कोट गिरी मेर स्वन थीवे।
0: कई कोट जिखिए कन्दर पिसाच,
1: कई कोट पूत प्रे शुकर मेर गाच।
0: सब ते नेरे सबुन ते दूर,
1: नानक आप लिप्त रिहा परपूर।
0: कई कोट पताल के वासी,
1: कई कोट नरक स्वर्ग निवासी।
0: कई कोट जन्मे जीवे मरे,
1: कई कोट भोजनी फिरे।
0: कई कोट बैठत ही खाए,
1: कई कोट काले थक पाए।
0: कई कोट किए तनवंत,
1: कई कोट माया में चिंत।
0: जय जय भाणा तै तै राखे,
1: नानक सब कुछ प्राप्त के हाथे।
0: कई कोट भए बैरागी,
1: राम नाम संग तेन मिलागी।
0: कई कोट प्रभ को खो जानते,
1: आत्म में पार ब्रह्म भांते।
0: कई कोट दर्शन प्रभ प्यास,
1: जिनको मिलियो प्रभ नास।
0: कई कोट मांगे सत्संग,
1: पार ब्रह्म तेन लागा रंग।
0: जिनको होए आप सो परसन,
1: नानक तेजन सदा तन तन।
0: कई कोट खानी अर खंड,
1: कई कोट आकाश ब्रह्मांड।
0: कई कोट होए अवतार,
1: कई ज्योति नो विस्तार।
0: कई बार पसरे पसार,
1: सदा सदा एक एक ओंकार।
0: कई कोट कीने बहु भांत,
1: प्राप्त होए प्रमाहे समात।
0: ताका अंत न जाने कोए,
1: आपे आप नानक रस होए।
0: कई कोट पार ब्रह्म के दास,
1: जिन होवता तन पर दास।
0: कई कोट तत् के बेते,
1: सदा निहारे को नित्रे।
0: कई कोट नाम रस पीवे,
1: अमर पैसा सदी जीवे।
0: कई कोट नाम गुण गावे,
1: आत्म रस सुख सहज समावे।
0: अपने जन को सास सास समारे,
1: नानक परमेश्वर के प्यारे। श्लोक
0: कर्ण कारण प्रभ एक है,
1: दूसरा नाही कोए।
0: नानक तिस बलिहार ने,
1: जल कल मैयल सोए।
0: कर्ण करावन ਪਾਵਨ ਕਰਨੇ ਜੋਗ,
1: ਜੋ ਪਾਵੇ ਸੋਈ ਹੋਗ,
0: ਫਿਰ ਮੈਂ ਥਾਪੋ ਥਾਪਨ ਹਾਰਾ,
1: ਅੰਤ ਨੇ ਕਿਛ ਪਾਰਾ ਵਾਰਾ,
0: ਹੁਕਮੇ ਧਾਰ ਧਾਰ ਰਹਾਵੇ,
1: ਹੁਕਮੇ ਉਪਜੇ ਹੁਕਮ ਸਮਾਵੇ,
0: ਹੁਕਮੇ ਉੱਚ ਨੀਚ ਵਿਵਹਾਰ,
1: ਹੁਕਮੇ ਅਨ ਕਰਮ ਪ੍ਰਕਾਰ,
0: ਕਰ ਕਰ ਦੇਖੇ ਆਪਣੇ ਵਡਿਆਈ,
1: ਨਾਨਕ ਸਾਹਮਣੇ ਰਿਹਾ ਸਮਾਈ,
0: ਪ੍ਰਭਾਵੇ ਮਾਨੁਖ ਗਤ ਪਾਵੇ,
1: ਪ੍ਰਭਾਵੇ ਤਾਂ ਪੱਥਰ ਤਰਾਵੇ,
0: ਪ੍ਰਭਾਵੇ ਬਿਨ ਸਾਸ ਤੇ ਰਾਖੇ,
1: ਪ੍ਰਭਾਵੇ ਤਾਂ ਹਰ ਗੁਣ ਪਾਖੇ,
0: ਪ੍ਰਭਾਵੇ ਤਾਂ ਪਤਿਤ ਉਧਾਰੇ,
1: ਆਪ ਕਰੇ ਆਪਣ ਵਿਚਾਰੇ,
0: ਦੋਹਾਂ ਸਿਰਿਆਂ ਕਾ ਆਪ ਸੁਆਮੀ,
1: ਖੇਲੇ ਵਿਖਸੇ ਅੰਤਰ ਜਾਮੀ,
0: ਜੋ ਭਾਵੇ ਸੋ ਕਾਰ ਕਰਾਵੇ,
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ,
0: ਸੋ ਮਾਨੁਖ ਤੇ ਕਿਆ ਹੋਏ ਆਵੇ,
1: ਜੋ ਜਿਸ ਭਾਵੇ ਸੋਈ ਕਰਾਏ,
0: ਇਸਕੇ ਹਾਥ ਹੋਏ ਤਾਂ ਸਭ ਕਿਛ ਲਏ,
1: ਜੋ ਜਿਸ ਭਾਵੇ ਸੋਈ ਕਰੇ,
0: ਅਨਜਾਨਤ ਵਿਖਿਆ ਮੈਂ ਰਚੇ,
1: ਜੇ ਜਾਣਤੇ ਆਪਣੇ ਆਪ ਬਚੇ,
0: ਭਰਮੇ ਭੂਲਾ ਦੈ ਦਿਸਤਾਵੇ,
1: ਨਿਮਕ ਮੈਂ ਚਾਰ ਗੁਣ ਫਿਰ ਆਵੇ,
0: ਕਰ ਕਿਰਪਾ ਜਿਸ ਆਪਣੇ ਭਗਤ ਦੈ,
1: ਨਾਨਕ ਤੇਜਨ ਨਾਮ ਮਿਲੇ,
0: ਖਿਨ ਮੈਂ ਨੀਚ ਕੀਟ ਕੋ ਰਾਜ,
1: ਪਾਰ ਬ੍ਰਹਮ ਗਰੀਬ ਨਵਾਜ,
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ,
1: ਜਿਸ ਸਤਕਾਰ ਦਹਿਜ ਪ੍ਰਟਾਵੇ,
0: ਜਾਂ ਕੋ ਆਪਣੇ ਕਰੇ ਬਖਸ਼ੀਸ,
1: ਆਕਾਰ ਲਿਖਾ ਨਾ ਕਰੇ ਜਗਦੀਸ,
0: ਜਿਉ ਪਿੰਡ ਸਭ ਤੇ ਸਕੀ ਰਾਸ,
1: ਕਰ ਕਰ ਪੂਰਨ ਬ੍ਰਹਮ ਪ੍ਰਗਾਸ,
0: ਆਪਣੇ ਬੰਤ ਆਪ ਬਨਾਈ,
1: ਨਾਨਕ ਜੀਵੇ ਦੇਖ ਬਡਾਈ,
0: ਇਸਕਾ ਬਲ ਨਾਹੀ ਇਸ ਹਾਥ,
1: ਕੰਨ ਕਰਾਵਣ ਸਰ ਕੋ ਨਾਥ,
0: ਆਗਿਆਕਾਰੀ ਬਪਰ ਜਿਉ,
1: ਜੋ ਜਿਸ ਪਾਏ ਸੋਈ ਥੁਨ ਥਿਉ,
0: ਕਭੋ ਊਚ ਨੀਚ ਮੈਂ ਬਸੇ, ਕਭੋ ਨਿੰਦ ਚਿੰਦ ਵਿਵਹਾਰ, ਕਭੋ ਬੇਤਾ ਬ੍ਰਹਮ ਵਿਚਾਰ, ਕਭੋ ਨਿਰਤ ਕਰੇ ਬਹੁ ਭਾਂਤ, ਕਭੋ ਮਹਾਕ੍ਰੋਧ ਵਿਕਰਾਲ, ਕਭੋ ਹੋਏ ਬਹੇ ਬਡ ਰਾਜਾ, ਕਭੋ ਅਪਕਿਰਤ ਮੈਂ ਆਵੇ, ਜਿਉ ਪ੍ਰਭਾ ਰਾਖੇ ਤਿਵ ਹੀ ਰਹੇ, ਕਭੋ ਹੋਏ ਪੰਡਤ ਕਰੇ ਬਖਿਆਨ, ਕਭੋ ਤਟ ਤੀਰਥ ਇਸ਼ਨਾਨ, ਕਭੋ ਕੀਟ ਹਸਤ ਪਤੰਗ ਹੋਏ ਜੀਆ, ਨਾਨਾ ਰੂਪ ਜੋ ਸਵਾਗੀ ਦਿਖਾਵੇ, ਜੋ ਤਿਸ ਭਾਵੇ ਸੋਈ ਹੋਏ,
1: ਨਾਨਕ ਦੂਜਾ ਅਵਰ ਨਾ ਹੋਏ,
0: ਕਭੋ ਸਾਧ ਸੰਗਤ ਹਪਾਵੇ, ਅੰਤਰ ਹੋਏ ਗਿਆਨ ਪ੍ਰਗਾਸ, ਮਨ ਤਨ ਨਾਮ ਰਤੇ ਇਕ ਰੰਗ, ਜੋ ਜਲ ਮੈਂ ਜਲ ਆਏ ਖਟਾਨਾ, ਮਿਟ ਗਏ ਗਬਨ ਪਾਏ ਬਿਸਰਾਮ,
1: ਸਦਗੁਰਬਾਨ ਸਲੋਕ,
0: ਸੁਖੀ ਬਸੇ ਮਸਕੀਨੀਆਂ, ਤਲੇ ਬੜੇ ਬੜੇ ਅਹੰਕਾਰੀਆਂ,
1: ਨਾਨਕ
0: ਗਰਭ ਗਲੇ ਜਿਸਕੇ ਅੰਤਰ ਰਾਜ ਅਭਿਮਾਨ, ਜੋ ਜਾਣੇ ਮੈਂ ਜੋ ਬਨਵੰਤ, ਆਪਸ ਕੋ ਕਰਮਵੰਤ ਕਹਾਵੇ,
1: ਜਨ ਮਰੇ ਵੋ ਜੋਨ ਪਰਮਾਵੇ,
0: ਧਨ ਭੂਮਿਕਾ ਜੋ ਕਰੇ ਗੁਮਾਨ,
1: ਮੂਰਖਾਂ ਦਾ ਗਿਆਨ,
0: ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ,
1: ਨਾਨਕੀਆਂ ਮੁਕਤ ਆਗੇ ਪਾਵੇ,
0: ਧਨਵੰਤਾ ਹੋਏ ਘਰ ਘਰ ਬਾਵੇ,
1: ਸਮਾਨ ਕਾ ਸੰਗ ਨਾ ਜਾਵੇ,
0: ਬਹੁ ਲਸਕਰ ਮਾਨੁਖ ਉਪਰ ਕਰੇ ਆਸ,
1: ਪਰ ਪਿਤਰਤਾ ਕਾ ਹੋਏ ਬਿਨਾਸ,
0: ਸਭ ਤੇ ਆਪ ਜਾਣੇ ਬਲਵੰਤ,
1: ਕਿਨ ਮੈਂ ਹੋਏ ਜਾਏ ਪਸਮੰਤ,
0: ਕਿਸੇ ਨਾ ਬਦੇ ਆਪ ਅਹੰਕਾਰੀ,
1: ਕਰ ਮਰਾਏ ਇਸ ਕਰੇ ਖੁਆਈ,
0: ਗੁਰ ਪ੍ਰਸਾਦ ਜਾਂ ਕਾ ਮਿਟੇ ਅਭਿਮਾਨ,
1: ਸੋ ਜਨ ਨਾਨਕ ਦਰਗੇ ਪਰਵਾਨ,
0: ਕੋਟ ਕਰਮ ਕਰੇ ਹੋ ਤਾਰੇ,
1: ਸ੍ਰਮ ਪਾਵੇ ਸਗਲੇ ਬਿਸਥਾਰੇ,
0: ਅਨਕ ਤਪੱਸਿਆ ਕਰੇ ਅਹੰਕਾਰ,
1: ਸੁਰ ਫਿਰ ਫਿਰ ਅਵਤਾਰ,
0: ਅਨਕ ਜਤਨ ਕਰ ਆਤਮ ਨਹੀਂ ਦਰਵੇ,
1: ਅਰਧ ਕੇ ਕੋ ਕੈਸੇ ਗਵੇ,
0: ਆਪਸ ਕੋ ਜੋ ਭਲਾ ਕਹਾਵੇ,
1: ਜਿਸੇ ਭਲਾਈ ਨਿਕਣਾ ਆਵੇ,
0: ਸਰਬ ਕੀ ਰੇਨ ਜਾਂ ਕਾ ਮਨ ਹੋਏ,
1: ਓ ਨਾਨਕ ਤਾਂ ਕੀ ਨਿਰਮਲ ਸੋਏ,
0: ਜਬ ਲਗ ਜਾਣੇ ਮੁਝ ਤੇ ਕਛ ਹੋਏ,
1: ਤਬ ਇਸ ਕੋ ਸੁਖ ਨਹੀਂ ਕੋਏ,
0: ਜਬ ਇਹ ਜਾਣੇ ਮੈਂ ਕਿਛ ਕਰਤਾ,
1: ਤਬ ਲਗ ਗਰਭ ਜੋਨ ਮੈਂ ਫਿਰਤਾ,
0: ਜਬ ਧਾਰੇ ਕੋ ਬੈਰੀ ਮੀਤ,
1: ਤਬ ਲਗ ਨੇਚਲ ਨਹੀਂ ਚੀਤ,
0: ਜਬ ਲਗ ਮੋਹ ਮਗਨ ਸੰਗ ਮਾਏ,
1: ਤਬ ਲਗ ਧਰਮ ਰਾਏ ਦੇਸ ਜਾਏ,
0: ਪ੍ਰਭ ਕਿਰਪਾ ਤੇ ਬੰਧਨ ਟੂਟੇ,
1: ਸਾਧ ਨਾਨਕ ਛੁਟੇ,
0: ਸੈਸ ਖਟੇ ਲਾਕੋ ਉਡਤਾਵੇ,
1: ਤ੍ਰਿਪਤਨਾਵੇ ਮਾਇਆ ਪਾਛੇ ਪਾਵੇ,
0: ਅਨਕ ਭੋਗ ਵਿਖਿਆ ਕੇ ਕਰੇ,
1: ਨਾ ਤ੍ਰਿਪਤਾਵੇ ਖਪ ਖਪ ਮਰੇ,
0: ਬਿਨਾ ਸੰਤੋਖ ਨਹੀਂ ਕੋ ਰਾਜੇ,
1: ਸੁਖਨ ਮਨੋਰਥ ਵਿਰਤੇ ਸਭ ਕਾਜੇ,
0: ਨਾਮ ਰੰਗ ਸਰਬ ਸੁਖ ਹੋਏ,
1: ਉਡਭਾਗੀ ਕਿਸੇ ਪ੍ਰਾਪਤ ਹੋਏ,
0: ਕਰਨ ਕਰਾਵਨ ਆਪੇ ਆਪ,
1: ਸਦਾ ਸਦਾ ਨਾਨਕ ਹਰ ਜਾਪ,
0: ਕਰਨ ਕਰਾਵਨ ਕਰਨੇ ਹਾਰ,
1: ਇਸਕੇ ਹਾਥ ਕਹਾਂ ਵਿਚਾਰ,
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
1: ਆਪੇ ਆਪ ਆਪ ਪ੍ਰਭ ਸੋਏ,
0: ਜੋ ਕੁਛ ਕਿੰਨੋ ਸੋ ਆਪਣੇ ਰੰਗ,
1: ਸਭ ਤੇ ਦੂਰ ਸਭੂ ਕੇ ਸੰਗ,
0: ਬੁਝੇ ਦੇਖੇ ਕਰੇ ਵਿਵੇਕ,
1: ਆਪੇ ਏਕ ਆਪੇ ਅਨੇਕ,
0: ਮਰੇ ਨਾ ਬਿਨਸੇ ਆਵੇ ਨਾ ਜਾਏ,
1: ਨਾਨਕ ਸਦ ਹੀ ਰਿਹਾ ਸਮਾਏ,
0: ਆਪ ਉਪਦੇਸੇ ਸਮਝੇ ਬਿਸਤੇ ਆਪ
1: ਆਪੇ ਰਚਿਆ ਸਭ ਕੇ ਸਾਥ
0: ਆਪ ਕਿਨੋ ਆਪਣ ਬਿਸਤਾਰ
1: ਸਭ ਕੁਛ ਕਹੋ ਕਰਨੇ ਹਰ
0: ਉਸਤੇ ਭਿੰਨ ਕਹੋ ਕਿਸ ਹੋਏ
1: ਥਨ ਥਨ ਤਰ ਏਕੇ ਸੋਏ
0: ਆਪਣੇ ਚਲਤ ਆਪ ਕਰਨੇ ਹਾਰ
1: ਬਹੁਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨੇ ਕੀਮਤ

0: ਮਨ ਕੀ ਟੇਕ ਬੈਠੇ ਸਭ ਜਾਨ
1: ਕੋ ਏਕੇ ਭਗਵਾਨ
0: ਜਿਸਕੇ ਦੀਏ ਰਹੇ ਅਕਾਏ
1: ਨਾ ਤ੍ਰਿਸ਼ਨਾ ਲਾਗੇ ਆਏ
0: ਮਾਰੇ ਰਾਖੇ ਕੋ ਆਪ
1: ਕੇ ਕੁਛ ਨਾਈ ਹਾਥ
0: ਜਿਸਕਾ ਹੁਕਮ ਬੂ ਸੁਖ ਹੋਏ
1: ਜਿਸਕਾ ਨਾਮ ਰਾ ਕੰਠ ਪਰੋਏ
0: ਸਿਮਰ ਸਿਮਰ ਸਿਮ ਪ੍ਰਭ ਸੋਏ
1: ਨਾਨਕ ਬਿਗੜ ਨਾ ਲਾਗੇ ਕੋਏ
0: ਉਸਤ ਮਨ ਮੈਂ ਕਾ ਨਿਰੰਕਾਰ
1: ਮਨ ਮੇਰੇ ਸਤ ਵਿਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸੇਲਾ ਕਰ ਲੈ ਜੀਓ
0: ਨੈਨੋ ਪੇਖ ਠਾ ਕੁਰ ਕਾ ਰੰਗ
1: ਸੰਗ ਬਿਣ ਸੇ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ
1: ਪਾਪ ਜਪੀਏ ਹਰ ਬਿੰਦ
0: ਕਰ ਹਰ ਕਰਮ ਸਰਨ ਹਰ ਕਥਾ
1: ਗੇ ਨਾਨਕ ਉਜਲ ਮਥਾ
0: ਬਟਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਏ
0: ਰਾਮ ਨਾਮ ਜੋ ਕਰੇ ਵਿਚਾਰ
1: ਤਨ ਬੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਪਛਾਣੇ
1: ਤੁਤ ਕੀਓ ਸੋਜੀ ਜਾਣੇ
0: ਨਾਮ ਸਾਂਝ ਸਮ ਕਾ ਮਨ ਮਾਨਿਆ
1: ਨਾਨਕ ਤਿਨੇ ਨਿਰੰਜਣ ਜਾਣਿਆ
0: ਗੁਪ ਸਾਧੇ ਆਪਣੇ ਆਪ ਸੁਜੈ
1: ਜਿਸਕੀ ਜਾਨੋ ਤ੍ਰਿਸ਼ਨਾ ਬੁਝੇ
0: ਸਾ ਸੰਗ ਹਰ ਹਰ ਜਸ ਕਹਿਤ
1: ਹਰ ਰੋਗ ਤੇ ਹਰ ਜਨ ਰਹਿਤ
0: ਆਂਦਨ ਕੀਰਤਨ ਕੇ ਬਿਲ ਬਖਿਆਨ
1: ਮੈਂ ਸੋਈ ਨਿਰਵਾਨ
0: ਏਕ ਉਪ ਜਿਸ ਚਨ ਕੀ ਆਸਾ
1: ਜਿਸਕੀ ਕਟੀਏ ਜਮ ਕੀ ਫਾਸਾ
0: ਪਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਤਿਸ ਨ ਲਾਗੇ ਦੁਖ
0: ਜਿਸਕੋ ਹਪਰ ਮੰਚ ਤੇ ਆਵੇ
1: ਸੰਤ ਸੋਹਿਲਾ ਨਹੀਂ ਡਲਾਵੇ
0: ਜਿਸ ਪ੍ਰਭ ਆਪਣਾ ਕਿਰਪਾ ਕਰੇ
1: ਸੋ ਸੇਵਕ ਕੋ ਕਿਸ ਤੇ ਡਰੇ
0: ਜੈਸਾ ਸਾ ਤੈਸਾ ਦ੍ਰਿਸ਼ਟ ਆਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧੇ ਸਿਜਿਆ
1: ਪ੍ਰਸਾਦ ਤਾ ਸਭ ਬੁਝਿਆ
0: ਜਬ ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਤੂਲ
0: ਨਹਿ ਕੇ ਜਨਮੇ ਨਹਿ ਕਿਛ ਮਰੇ
1: ਆਪਣ ਚਲ ਤਾ ਆਪ ਹੀ ਕਰੇ
0: ਆਵਨ ਜਾਵਨ ਦ੍ਰਿਸ਼ਟਾਨ ਦ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ ਅਵਨਾਸੀ ਨਾਹੀ ਕਿਛ ਖੰਡ
1: ਬ੍ਰਹਮੰਡ
0: ਅਲਾਖਿਆ ਪੇ ਪੁਰਖ ਪ੍ਰਤਾਪ।

0: ਪੰਤ
1: ਸੰਸਾਰ ਉਦਰੇ ਤਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਆਪੇ ਮੇਲ ਹੈ ਕਿਰਪਾਲ
1: ਸਭ ਜਪ ਪਏ ਨਿਹਾਲ
0: ਉਨਕੀ ਸੇਵਾ ਸੋਈ ਲਾਗੈ
1: ਜਿਸਨੂੰ ਕਿਰਪਾ ਕਰੇ ਬੜ ਭਾਗੇ
0: ਨਾਮ ਜਪਤ ਪਾਵੇ ਬਿਸਰਾਮ
1: ਨਾਨਕ ਤਿਨ ਪੁਰ ਕੋ ਉੱਤਮ ਕਰ ਮਾਨ
0: ਜੋ ਕਿਛ ਕਰੇ ਸੋ ਪ੍ਰਭ ਕੇ ਰੰਗ
1: ਸਦਾ ਬਸੇ ਹਰ ਸੰਗ
0: ਸਹਿਸ ਪਾਏ ਹੋਵੇ ਸੋ ਹੋਏ
1: ਅਨੇ ਹਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਆਪਸ ਕੋ ਆਪ ਦੀਨੋ ਮਾਨ ਸਰਬ ਕਲਾ ਭਰਪੂਰ ਪ੍ਰਭ ਜਾ ਕੇ ਸਿਮਰਨ ਉਦਰੀਏ ਟੂਟੀ ਗੰਢ ਨੁਹਾਰ ਗੋਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ

0: ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ,
1: ਨਾਨਕ ਸੋ ਜਨ ਸਦਾ ਰੋਗ,
0: ਜੋ ਮੰਦਰ ਕੋ ਥਾਮੇ ਥਮਣ,
1: ਗੁਰ ਕਾ ਸ਼ਬਦ ਮਨੇ ਥਮਣ,
0: ਜੋ ਪਖਾਣ ਨਾਮ ਚਾਰ ਤਰੇ,
1: ਪ੍ਰਾਣੀ ਗੁਰ ਚਰਨ ਲਗਤ ਨਿਸ ਤਰੇ,
0: ਜੋ ਅੰਧਕਾਰ ਦੀਪ ਕਬਰ ਗਾਸ,
1: ਗੁਰ ਦਰਸ਼ਨ ਦੇਖ ਮਨ ਹੋਏ ਬਗਾਸ,
0: ਜੋ ਮਹਾ ਉਧਾਨ ਮੈਂ ਮਾਰਗ ਪਾਵੇ,
1: ਸਾਧੂ ਸੰਗਲ ਜੋਤ ਪ੍ਰਗਟਾਵੇ,
0: ਤਿਨ ਸੰਤਨ ਕੀ ਬਾਛੋ ਧੂਰ,
1: ਨਾਨਕ ਕੀ ਹਰ ਲੋਚਾ ਪੂਰ,
0: ਮਨ ਮੂਰਖ ਕਾਏ ਬੇਲਾਈਏ,
1: ਪੂਰਬ ਲਿਖੇ ਕਾ ਲਿਖਿਆ ਪਾਈਏ,
0: ਦੁਖ ਸੁ ਪ੍ਰਭ ਦੇ ਬਨਿਹਾਰ,
1: ਤਿਆਗ ਤੂੰ ਤਿਸੇ ਚਿਤਾਰ,
0: ਜੋ ਕਛ ਕਰੇ ਸੋਈ ਸੁਖ ਮਾਨ,
1: ਭੁਲਾ ਕਾਹੇ ਫਿਰੇ ਅਜਾਨ,
0: ਕੌਣ ਵਾਸਤਾ ਏ ਤੇਰੇ ਸੰਗ,
1: ਲਾਪਟੇ ਹੋ ਰਸ ਲੋਭੀ ਪਤੰਗ,
0: ਰਾਮ ਨਾਮ ਜਪ ਹਿਰਦੇ ਮਾਹੇ,
1: ਨਾਨਕ ਪਾਸੇ ਤੇ ਕਰ ਜਾਏ,
0: ਜਿਸ ਬਖਰ ਕੋ ਲੈਣ ਤੂੰ ਆਇਆ,
1: ਰਾਮ ਨਾਮ ਸੰਤਨ ਕਰ ਪਾਇਆ,
0: ਤਜ ਮਾਨ ਲਿਓ ਮਨ ਮੋਲ,
1: ਰਾਮ ਨਾਮ ਹਿਰਦੇ ਮੈਂ ਤੋਲ,
0: ਲਾਦ ਖੇ ਪਸੰਤੇ ਸੰਗ ਚਾਲ,
1: ਤਿਆਗ ਵਿਖਿਆ ਜੰਜਾਲ,
0: ਤਨ ਤਨ ਕਹੇ ਸਭ ਕੋਏ,
1: ਉਜੜ ਹਾਦਰ ਗਏ ਸੋਏ,
0: ਇਹੋ ਵਪਾਰ ਬੇਲਾ ਵਪਾਰ,
1: ਨਾਨਕ ਤਾਂ ਕੇ ਸਤ ਬਲਿਹਾਰੇ,
0: ਚਰਨ ਸਾਧਕੇ ਤੋਇਤ ਪੀਓ,
1: ਸਾਧਕੋ ਆਪਣਾ ਜੀਓ,
0: ਸਾਧਕੀ ਧੂਰ ਕਰੋ ਇਸਨਾਨ,
1: ਸਾਧ ਉਪਰ ਜਾਈਏ ਕਰਵਾਨ,
0: ਸਾਸ ਅਵੜ ਭਾਗੀ ਪਾਈਏ,
1: ਸਾਧ ਸੰਗ ਹਰ ਕੀਰਤਨ ਗਾਈਏ,
0: ਅਨਕ ਵਿਘਨ ਤੇ ਸਾਧੂ ਰਾਖੇ,
1: ਹਰ ਗੁਣ ਗਾਏ ਅਮਰਸ ਚਾਖੇ,
0: ਓਟ ਗਈ ਸੰਤੇ ਦਰਿਆਇਆ,
1: ਸਰਬ ਸੁਖ ਨਾਨਕ ਤੇ ਪਾਇਆ,
0: ਮ੍ਰਿਤਕ ਕੋ ਜੀਵਨ ਹਾਰ,
1: ਕੋ ਦੇਵਤ ਆਧਾਰ,
0: ਸਰਮਦਾਨ ਜਾ ਕੀ ਦ੍ਰਿਸ਼ਟੀ ਮਾਹੇ,
1: ਪੂਰਬ ਲਿਖੇ ਕਾ ਲੈਣਾ ਪਾਏ,
0: ਸਭ ਕਿਛ ਕਾਉ ਕਰਨੇ ਜੋਗ,
1: ਦੂਸਰ ਹੋਆ ਨਾ ਹੋਗ,
0: ਜਪ ਜਨ ਸਦਾ ਸਦਾ ਦਿਨ ਰਹਿਣੀ,
1: ਊਚ ਨਿਰਮਲੇ ਕਰਨੀ,
0: ਕਰ ਕਿਰਪਾ ਜਿਸ ਕੋ ਨਾਮ ਦੀਆ,
1: ਨਾਨਕ ਸੋ ਜਨ ਨਿਰਮਲ ਜੀਆ,
0: ਜਾ ਕੇ ਮਨ ਗੁਰ ਕੀ ਪ੍ਰਤੀਤ,
1: ਜਨ ਆਵੇ ਹਰ ਪ੍ਰਭ ਚੀਤ,
0: ਪਤ ਪਾ ਸੁਣੀਏ ਤੈ ਲੋਏ,
1: ਜਾ ਕੇ ਹਿਰਦੇ ਇੱਕੋ ਹੋਏ,
0: ਸਚ ਕਰਨੀ ਸਹਤਾ ਕੀ ਰਹਿਤ,
1: ਸਚ ਹਿਰਦੇ ਸਤਮੁਖ ਕਹਿਤ,
0: ਸਾਚੀ ਦ੍ਰਿ ਸਾਚਾ ਆਕਾਰ,
1: ਸਾਚਾ ਪਸਾਰ,
0: ਪਾਰ ਬ੍ਰਹਮ ਜਿਨ ਸਚ ਕਰ ਜਾਤਾ,
1: ਨਾਨਕ ਸੋ ਜਨ ਸਚ

0: ਮਾਨਕ ਹੀ ਤੂੰ ਪ੍ਰੀਤ ਤਿਆਗ
1: ਤੇਤੇ ਪਰੇ ਨਾਹੀ ਕਿਸ ਕੋਏ
0: ਅੰਤਰੇ ਕੋ ਸੋਏ
1: ਆਪੇ ਬਿਨਾ ਆਪੇ ਦਾਨਾ
0: ਗੈਰ ਕਬੀਰ ਗਹੀਰ ਸੁਜਾਨਾ
1: ਪਰ ਬ੍ਰਹਮ ਪਰਮੇਸ਼ਰ ਗੋਬਿੰਦ ਸਾ ਤੇਰੇ ਕੀ ਚਰਨੀ ਪਾਉ
0: ਨਾਨਕੇ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਜੋ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ
0: ਜਿਸਕਾ ਮੰਤਰ ਨ ਜਾਣੇ ਹੋਰ
1: ਅੰਦਰੂ ਮੰਗ ਸਾ ਜਾ ਕੇ
0: ਸੁਖ ਸੁਨਿਆਰ ਕਰ ਤਾਂ ਕੇ
1: ਰਾਜ ਮੈਂ ਰਾਜੋਗ ਮੈਂ ਜੋਗੀ
0: ਮੈਂ ਛਪੀਸਰ ਗ੍ਰਸਤ ਮੈਂ ਭੋਗੀ
1: ਧਿਆਏ ਧਿਆਏ ਭਗਤ ਸੁਖ ਪਾਇਆ
0: ਨਾਨਕ ਪੁਰਖਾ ਕਿਨੇ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ
0: ਸਗਲ ਦੇਹ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕਾ ਜਾਣੇ ਪੂਤ
0: ਪ੍ਰੋਈ ਆਪਣੇ ਸੂਤ
1: ਸਮਤ ਗਿਆਨ ਧਿਆਨ ਜਿਨ ਦੇ
0: ਜਨ ਦਾਸ ਨਾਮ ਧਿਆਵੇ ਸੇ
1: ਤੇ ਗੁਣ ਮੈਂ ਜਾ ਕੋ ਪਰਮਾਏ
0: ਜਨ ਮਰੇ ਫਿਰ ਆਵੇ ਜਾਏ
1: ਊਚ ਨੀਚ ਇਸ ਕੇ ਅਸਥਾਨ
0: ਜੈਸਾ ਜਨ ਆਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ
0: ਨਾਨਾ ਭੇਖ ਇੱਕ ਰੰਗ
1: ਨਾਨਾ ਵਿਦ ਕੀਨੋ ਵਿਸਥਾਰ
0: ਨਾਸੀ ਇੱਕ ਅਹੰਕਾਰ
1: ਨਾਨਾ ਚਲਤ ਕਰੇ ਖਿਨ ਮਾਹੇ
0: ਪੂਰਿਓ ਪੂਰਨ ਸਭ ਠਾਏ
1: ਨਾਨਾ ਵਿਦ ਕਰ ਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੇ ਨਾਨਕ ਹਰ ਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਧਾਰੇ ਪੂਰੀਆਂ ਸਭ ਭਵਨ
0: ਨਾਮ ਕੇ ਸੰਗ ਉਦਰੇ ਸੁਣ ਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਾਸਾ ਜਾ ਕੀ ਬਾਣੀ
0: ਸਤ ਪੁਰਖ ਸਾ ਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਾ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਜਨ ਜਾ ਕੇ ਹਿਰਦੇ ਪਰਵੇਸ
1: ਸਤ ਨਿਤ ਬੁਝੇ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀ ਅਸਾ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸੇਸੋ ਕਰਨੇ ਹਾਰ
0: ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੇ ਕੀ

0: ਸਾ ਸਾ ਸਾ ਪ੍ਰਭ ਭਗਤਾ ਬੁਜਨ ਹਾ ਕੋ ਸਾ ਸਾ ਬੁਜਨ ਹਾ ਕੋ ਸਾ ਸਭ ਹੋਏ ਸਤ ਸਰੂਪ ਹਿਰਦ ਜਨ ਮਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਰਹਿਤੇ ਨਿਰਭਉ ਹੋਏ ਬਸਾਨਾ ਵਸਤ ਮਾਹੀ ਦੇ ਵਸਤੁ ਗੜਾਈ ਬੂਝੇ ਬੂਝਣ ਹਾਰ ਵਿਵੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੋ ਸੇਵਕ ਜਾਣੇ ਸੰਗ
1: ਸੇਵਕ ਨਾਮ ਕੇ ਰੰਗ
0: ਸੇਵਕ ਕੋ ਪ੍ਰਪਾਲਨ ਹਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੀ ਆਪਤ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨੀਕੀ ਕੀਰੀ ਮੈਂ ਕਲ ਰਾਖੇ ਜਿਸਕਾ ਸਾਸਨ ਕਾਵਟ ਹਾਪ ਮਾਨ ਜਤਨ ਕਰ ਤਬ ਭਾਤ ਮਾਇ ਨ ਰਾਖੇ ਅਵਰ ਨ ਕੋਏ ਕਾਹੇ ਸੋਚ ਕਰੇ ਰੇ ਪ੍ਰਾਣੀ
1: ਨਾਨਕ ਪ੍ਰਭ ਅਲਖ ਵਡਾਣੀ
0: ਬਾਰੂ ਬਾਬਾ ਪ੍ਰਭ ਜਪੀਏ ਨਾਮ ਰਤਨਜਨ ਗੁਰਮੁਖ ਪਾਇਆ ਨਾਮ ਤਨ ਨਾਮੋ ਰੂਪ ਰੰਗ ਨਾਮ ਰਹਸੋ ਜਨ ਤ੍ਰਿਪਤਾਨੇ ਊਰਤ ਬੈਠ ਸੋਬਤ ਨਾਮ
1: ਨਾਨਕ ਜਨ ਕੇ ਸਦਕਾਮ
0: ਬੋਲੋ ਜਹਜੇ ਬਾ ਦਿਨ ਰਾਤ ਕਰੇ ਭਗਤ ਆਤਮ ਕਹਿ ਚਾਏ ਜੋ ਹੋਆ ਹੋਵੇ ਸੋ ਜਾਣੇ
1: ਆਪਣੇ ਕਾ ਹੁਕਮ ਬਚਾਨੇ
0: ਇਸ ਕੀ ਮਹਿਮਾ ਕੌਣ ਬਖਾਨੋ
1: ਜਿਸਕਾ ਗੁਣ ਕੇ ਏਕ ਨਾ ਜਾਨੋ
0: ਆਠ ਪਹਿਰ ਪ੍ਰਭ ਸੇ ਹਜੂਰੇ
1: ਓ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇ
1: ਮਨ ਤਨ ਆਪਣਾ ਤਿਨ ਜਨ ਦੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਥੋਕ ਕਾ ਦਾਤਾ
0: ਜਿਸ ਕੀ ਸਰਨ ਸਭ ਸੁਖ ਪਾਵੇ
1: ਜਿਸ ਕੇ ਦਰਸਾ ਪਾਪ ਮਟਾਵੇ
0: ਅਬਰ ਸਿਆਨਪ ਸਗਲੀ ਛਾੜ
1: ਜਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨ ਹੋਵੀ ਤੇਰਾ
1: ਨਾਨਕ ਤਿਨ ਜਨ ਕੇ ਪੂਜੋ ਸਦ ਪੈਰਾ ਸਲੋਕ
0: ਸਤਿ ਪੁਰਖ ਜਿਨ ਜਾਣਿਆ
1: ਸਤਿ

0: ਧਰਮਾ ਤੁਮਲੇ ਹਰੇ
1: ਗੁਰ ਬਚਨੇ ਹਰ ਨਾਮ ਉਚਰੇ
0: ਸਤਿਗੁਰ ਸੇ ਕੇ ਬੰਧਨ ਕਾਟੇ
1: ਗੁਰ ਕਾ ਸਿੱਖ ਬਕਾਰ ਤੇ ਹਟੇ
0: ਸਤਿਗੁਰ ਸੇ ਕੋ ਨਾਮ ਦਾਂਦੇ
1: ਗੁਰ ਕਾ ਸਿੱਖ ਬੜ ਭਾਗੀ ਹੈ
0: ਸਤਿਗੁਰ ਸੇ ਕਾ ਹਲ ਸਪਾਲ ਸਵਾਰੇ
1: ਨਾਨਕ ਸਤਿਗੁਰ ਸੇ ਕੋ ਜੀ ਨਾਲ ਸਮਾਰੇ
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ
1: ਗੁਰ ਕੀ ਆਗਿਆ ਮਨ ਮੈਂ ਸਹੇ
0: ਆਪਸ ਕੋ ਕਰ ਕਛ

0: ਭਰਮ ਗਵਨ
1: ਨਾਨਕ ਹਰ ਹਰ ਜਸ ਸਰਵਨ
0: ਨਿਰਗੁਣ ਆਪ ਸਰ ਗੁੰਪੀ ਓਹੀ
1: ਜਿਨ ਸਗਲੀ ਮੋਹੀ
0: ਆਪਣੇ ਚਰਿਤ ਪਰ ਆਪ ਬਹਿਨਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿੰਦੂ ਜਾ ਨਾਹੀ ਕੋਈ
1: ਅੰਤਰ ਏਕੋ ਸੋਏ
0: ਓਤ ਪੋਤ ਰਵਿਆ ਰੂਪ ਰੰਗ
1: ਪ੍ਰਕਾਸ਼ ਸਾਧ ਕੇ ਸੰਗ
0: ਰਚ ਰਚਨਾਏ ਆਪਣੀ ਕਾਲ ਧਾਰੀ
1: ਨਾਨਕ ਬਲਿਹਾਰੀ ਸਲੋਕ
0: ਸਾਥ ਨ ਚਾਲੇ ਬਿਨ ਭਜਨ
1: ਵੇਖਿਆ ਸਗਲੀ ਛਾਰ
0: ਹਰ ਹਰ ਨਾਮ ਕਮਾਵਨਾ ਸੰਤ ਜਨਾ ਮਿਲ ਕਰੋ ਵਿਚਾਰ ਔਰ ਪਵਸਾ ਮੀਤ ਬਿਸਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਇਹ ਤਨ ਸੰਚੋ ਹੋਵ ਭਗਵੰਤ ਏਕ ਆਸ ਰਾਖੋ ਮਨ ਮਾਹੇ
1: ਰੋਗ ਨਾਨਕ ਮਿਟ ਜਾਏ
0: ਜਿਸ ਤਨ ਕੋ ਚਾਰ ਕੁੰਠ ਉਠਤਾਵੈ
1: ਹਰ ਸੇਵਾ ਤੇ ਪਾਵੇ
0: ਜਿਸੋ ਕੋ ਨਿਤ ਬਾਛੇ ਮੀਤ
1: ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ ਅਨਕੂਪਾ ਵੀ ਰੋਗ ਨ ਜਾਏ ਸਰਵ ਦਾਨ ਮਹਿ ਨਾਮ ਦਾਨ
1: ਨਾਨਕ ਦਰਗੇ ਪ੍ਰਵਾਨ
0: ਮਨ ਪ੍ਰਭੂ ਦੋ ਹਰ ਕੇ ਨਾਏ ਤਾਕੋ ਬਿਘਨ ਲਾਗੇ ਕੋਏ
1: ਹਿਰਦੇ ਬਸੇ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਕੋ ਬਿਨਸੇ ਪੂਰਨ ਹੋਏ ਆਸ
1: ਪਾਏ ਆਤਮ ਪ੍ਰਗਾਸ
0: ਚਿਤ ਕਾ ਜਾਏ ਬਸੇ ਅਬਨਾਸੀ
1: ਨਾਨਕ ਕਾਠੀ ਜਮ
0: ਤਤ ਵਿਚਾਰ ਕਹੇ ਜਨ ਸਾਚਾ
1: ਜਨਮ ਰੇ ਸੋ ਕਾਚੋ ਕਾਚਾ
0: ਅਭਗਵਨ ਮਿਟੇ ਪ੍ਰਭ ਸੇਵ
1: ਆਪ ਤਿਆਗ ਸੰਗਰ ਦੇਵ
0: ਰਤਨ ਜਨਮ ਕਾ ਹੋਏ ਉਧਾਰ
1: ਸਿਮਰ ਪ੍ਰਾਣੇ ਆਧਾਰ
0: ਅਨਕੂ ਪਾਪ ਨ ਛੁਟਨ ਹਾਰੇ
1: ਸਾਸਰ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵਾਸ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰੇ ਤਨਾ
1: ਕਿਰ ਪਟਾਵੇ ਮੂਰਖ ਮਨਾ
0: ਸੋਤ ਮੀਟ ਕੁਟੰਬ ਯਾਰ ਬੰਤਾ ਰਾਜ ਰੰਗ ਮਾਇਆ ਵਿਸਥਾਰ
1: ਤੇ ਕਉ ਕਮਲ ਛਟਕਾਰ
0: ਅਸ ਹਸਤੀ ਰਥ ਸਵਾਰੀ
1: ਝੂਠਾ ਡੱਬ ਝੂਠ ਪਸਾਰੀ
0: ਜਿਨ ਜੀਏ ਤਿਸ ਬੁੱਝੇ ਨਾ ਬਿਗਾਨਾ
1: ਨਾਮ ਪਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੂ ਲਿਹੇ ਆਨੇ
1: ਭਗਤ ਬਿਨਾ ਬੋ ਡੁੱਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਨ ਕਮਲ ਰਾਖੋ ਮਨ ਮਾਹੇ
1: ਜਨਮ ਜਨਮ ਕੇ ਕਿਲ ਵਿਖ ਜਾਏ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੁਣਤ ਕੈਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਉ
1: ਸਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤੇਰੀ ਉਤਰ ਸਮੈਲ
1: ਸਜਾਏ ਹੋਮੇ ਵਿਖ ਫੈਲ
0: ਓਹੇ ਅਚਿੰਤ ਬਸੇ ਸੁਖ ਨਾਲ
1: ਸਾਸ ਗਰਾਸਾ ਨਾਮ ਸੰਭਾਲ
0: ਛਾੜ ਸਿਆਨਪ ਸਗਲੀ ਮਨ
1: ਸਾਸ ਸੰਗ ਪਾਵੇ ਸਚ ਧਨ
0: ਹਰ ਪੂੰਜੀ ਸਚ ਕਰੋ ਬਿਹਾਰ
1: ਸੁਖ ਦਰਗਹਿ ਜੈਕਾਰ
0: ਸਰਵ ਨਿਰੰਤਰ ਏਕੋ ਦੇਖ
1: ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਾਪੇ ਏਕੋ ਸਲਾਹ
1: ਏਕ ਸਿਮਰ ਏਕੋ ਮਨ ਆਹੇ
0: ਏਕਸ ਕੇ ਗੁਣ ਗਾਓ ਅਨੰਤ
1: ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰਿਓ ਪ੍ਰਭ ਆਪ।

0: ਪਿਆਇਆ
1: ਪੁਰਿਆ ਤੋ ਸਰਨਾਏ
0: ਨਾਨਕੀ ਪ੍ਰਬੇਨਤੀ
1: ਆਪਣੀ ਭਗਤੀ ਲਾਏ ਅਸ਼ਟਪਦੀ
0: ਜਾਚਕ ਜਾਨ ਜਾਚੇ ਪ੍ਰਵਧਾਨ
1: ਕਿਰਪਾ ਦੇਵੋ ਹਰ ਨਾਮ
0: ਸਾਜਨਾ ਕੀ ਮੰਗੋ ਤੂਰ
1: ਹਰ ਬ੍ਰਹਮਿਰ ਸਰਦਾ ਪੂਰ
0: ਸਦਾ ਸਦਾ ਪ੍ਰਭ ਕੇ ਗੁਣ ਗਾਵੋ
1: ਸਾਸ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸੋ ਲਾਗੇ ਪ੍ਰੀਤ
1: ਕਰੋ ਪ੍ਰਭ ਕੀ ਨਿਤ ਨੀਤ
0: ਏ ਕੋਟ ਏਕੋ ਆਧਾਰ
1: ਨਾਨਕ ਮੰਗੇ ਨਾ ਪ੍ਰਭ ਸਾਰ
0: ਪ੍ਰਭ ਕੀ ਦਿਸ ਮਹਾ ਸੁਖ ਹੋਏ
1: ਹਰਸ ਪਾਵੇ ਬਿਰਲਾ ਕੋਏ
0: ਜਿਨ ਚਾਖਿਆ ਸੇ ਜਾਂ ਤ੍ਰਿਵਤਾਨੇ
1: ਪੂਰਨ ਪੁਰਖ ਨੇ ਡਲਾਨੇ
0: ਸੁਪਰ ਪਰੇ ਪ੍ਰੇਮ ਰਸ ਰੰਗ
1: ਜੇ ਚਾਹੋ ਸਾਧ ਕੇ ਸੰਗ
0: ਪਰੇਸਾਨ ਸਭ ਤਿਆਗ
1: ਅੰਤਰ ਪ੍ਰਗਾਸ ਅੰਜਨ ਬਿਲਾਗ
0: ਬੜਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵ ਕੀ ਮਨਸਾ ਪੂਰੀ ਪਈ
1: ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਿਆਲ
1: ਕਿੰਨੋ ਨਿਹਾਲ
0: ਬੰਧਨ ਕਾਟ ਮੁਕਤ ਜਨ ਪਿਆ
1: ਜਨ ਮਨ ਦੁਖ ਪ੍ਰਭ ਗਿਆ
0: ਇਸ਼ਪੁਨੀ ਸਾਦਾ ਸਾ ਪੂਰੀ
1: ਪ੍ਰਭ ਰਿਹਾ ਸਤ ਸੰਗ ਹਜੂਰੀ
0: ਜਿਸਕਾ ਸਾਥੀ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕੋ ਵਿਸਰੇ ਕਾਲ ਨਾ

0: ਸੁਖ ਬਿਸਜ ਬਿਖਤੇ ਕਾਢੇ,
1: ਜਨਮ ਜਨਮ ਕਾ ਟੂਟਾ ਗਾਂਢੇ,
0: ਗੁਰ ਪੂਰੇ ਤਤ ਇਹ ਬੁਝਾਇਆ,
1: ਆਪਣਾ ਨਾਨਕ ਜਨ ਧਿਆਇਆ,
0: ਸਾਜਨ ਸੰਤ ਕੋ ਇਹ ਕਾਮ,
1: ਆਨ ਤਿਆਗ ਜਪੋ ਹਰ ਨਾਮ,
0: ਸਿਮਰ ਸਿਮਰ ਸਿਮ ਸੁਖ ਪਾਵੋ,
1: ਆਪ ਜਪੋ ਅਪਰਾ ਨਾਮ ਜਪਾਵੋ,
0: ਭਗਤ ਪਾਏ ਤਰੀਏ ਸੰਸਾਰ।

0: ਤੇ ਤਨ ਹੋਸੇ ਸ਼ਾਰ
1: ਸਰਵ ਕਲਿਆਣ ਸੂਖ ਨਿਧ ਨਾਮ
0: ਮੂਰਤ ਜਾਤ ਪਾਏ ਬਿਸਰਾਮ
1: ਸਗਲ ਦੁਖਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣ ਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮਨ ਤਨ ਅੰਤਰੇ ਹੀ ਸੁਆਓ
1: ਨੇਤਰ ਪੇਖ ਦਰਸ਼ਕ ਹੋਏ
0: ਮਨ ਵਿਕਸੇ ਸਾਚ ਚਰਨ ਧੋਏ
1: ਭਗਤ ਜਨਾ ਕੇ ਮਾਨਤਾ ਰੰਗ
0: ਵੇਲਾ ਕਉ ਪਾਵੇ ਸੰਗ
1: ਇਕ ਬਾਦੀ ਜੇ ਕਰ ਮਿਆ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕੀ ਮਾ ਕਹੀ ਨਾ ਜਾਏ
0: ਨਾਨਕ ਰਿਹਾ ਸਰਬ ਸਮਾਏ
1: ਪਰ ਬਖਸ਼ਣ ਦੀਨ ਦਿਆਲ
0: ਬਸਰ ਸਦਾ ਕਿਰਪਾਲ
1: ਅਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਿਤਪਾਲ
1: ਆਦਿ ਪੁਰਖ ਕਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪਨੀਤ
0: ਭਗਤ ਪਾਏ ਲਾਵੇ ਮਨ ਹੀਤ
1: ਹਮ ਨਿਰਗੁਣ ਯਾਰ ਨੀਚ ਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੋਹ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਭੋ ਭੋਜਨ ਕਾ ਪਰ ਸੰਗੀਤ
0: ਜਪਦੀ ਹਰ ਹਰ ਨੀਤ
1: ਪਨੀ ਸੁਕਾਨੀ ਸੋਭਾ ਤਨਵੰਤ
0: ਬਸੇ ਪੂਰਨ ਗੁਰਮੰਤ
1: ਸਾਹ ਸੰਪ

0: ਜਾਤਿ ਭਾਵਤਾ ਸਿਸ਼ਟ ਉਪਾਏ
1: ਆਪਣੇ ਭਾਣੇ ਲੈ ਸਮਾਏ
0: ਤੂੰ ਤੇ ਪੈ ਨਹੀਂ ਕਿਛ ਹੋਏ
1: ਆਪਣ ਸੂ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਉ ਆਪ ਜਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਾਸੀ ਤਤ ਕਾ ਬੇਤਾ
1: ਨਾਨਕ ਸਗਰ ਸ੍ਰੇਸ਼ਟ ਕਾ ਜੇਤਾ
0: ਜੀ ਜੰਤ ਸਭਤਾ ਕੇ ਹਾਥ
1: ਦਿਆਲਾ ਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ ਨਾ ਮਾਰੇ
1: ਮੂਆ ਜਿਸ ਮਨੋ ਬਸਾਰੇ
0: ਤਿਸ ਤਾਂ ਜਬਰ ਕਹਾ ਕੋ ਜਾਏ
1: ਸਭ ਸਿਰ ਏਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੇ ਸਭ ਹਾਥ
1: ਦਰਬਾਰ ਜਾਨੋ ਸਾਥ
0: ਗੁਣ ਦਾਨ ਬੇਅੰਤ ਅਪਾਰ
1: ਨਾਨਕ ਦਾਸ ਸਦਾ ਬਲਿਹਾਰ
0: ਪੂਰਨ ਪੂਰ ਹੈ ਦਿਆਲ
1: ਸਭ ਉਪਰ ਹੋਤ ਕਿਰਪਾਲ
0: ਆਪਣੇ ਕਰਤਵ ਜਾਣੇ ਆਪ
1: ਅੰਤਰ ਜਾਮੀ ਰਹਿਉ ਬਿਆਪ
0: ਤਿਸ ਪਾਲੇ ਜੀ ਅਨੁਭਵ ਭਾਤ
1: ਜੋ ਜੋ ਰਚਿਆ ਸੋ ਤਿਸੇ ਧਿਆਤ
0: ਜਿਸ ਭਾਵੈ ਤਿਸ ਲਏ ਮਿਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ
1: ਕਰਨ ਹਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰੇ ਕੇ ਨਾਏ
1: ਜਿਸ ਕੀ ਆਸ ਨਾ ਬਿਰਥੀ ਜਾਏ
0: ਸੇਵ ਕੋ ਸੇਵਾ ਬਣਿ ਆਈ
1: ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪ ਨਹੀਂ ਵਿਚਾਰ
1: ਜਾ ਕੇ ਮਨ ਵਸਿਆ ਨਿਰਕਾਰ
0: ਬੰਧਨ ਤੋਰ ਪੈ ਨਿਰਵੈਰ
1: ਅੰਦਰ ਪੂਜੇ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ

0: ਸੁਣ ਉਪਦੇਸ ਹਿਰਦੇ ਬਸ ਆਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਹਲਤ ਪਾਲ ਦੋਇ ਲਿਓ ਸਵਾਰ
1: ਰਾਮ ਨਾਮ ਅੰਤਰ ਉਰਧਾਰ
0: ਪੂਰੇ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਬਸੇ ਸਾਚ
0: ਪਰਖਿਆ ਮਨ ਤਾ ਨਾਮ ਜਪੋ ਲਿ ਬਿਲਾਏ
1: ਦੁਖ ਦਰ ਮਨ ਤੇ ਪਉ ਜਾਏ
0: ਸਾਚ ਵਪਾਰ ਕਰੋ ਵਪਾਰੀ ਏਕਾ ਟੇਕ ਰਖੋ ਮਨ ਮਾਹੇ
1: ਨਾਨਕ ਵਰ ਨ ਆਵੇ ਜਾਏ
0: ਚਿਸ਼ਤੇ ਦੂਰ ਕਹਾ ਕੋ ਜਾਏ
1: ਰੱਖਣ ਹਾਰ ਤੇ ਆਏ
0: ਨਿਰਪੋ ਜਪ ਸਗਲਪੋ ਮਿਟੇ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ
1: ਨਾਮ ਜਤ ਮਨ ਮੋਹਤ ਸੁਖ
0: ਚਿੰਤਾ ਜਾਏ ਮਿਟੇ ਅਹੰਕਾਰ
1: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰ ਸੂਰਾ
1: ਨਾਨਕ ਤਾਂ ਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਦਰ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਤਨ ਸੇਵਾ ਸੇਵਕ ਪ੍ਰਵਾਨ
1: ਅੰਤਰਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੇ ਸੋਤ ਨਿਹਾਲ
1: ਨਿਕਲਣ ਆਵਤ ਕਾਲ
0: ਅਮਰ ਪਏ ਅਮਰਾ ਪਰ ਪਾਇਆ
1: ਸੰਗ ਨਾਨਕ ਹਰ

0: ਸਚਪਦੀ
1: ਸੰਤ ਸੰਗ ਅੰਤਰ ਬ੍ਰਭ ਡੀਠਾ
0: ਨਾਮ ਪ੍ਰਭੁ ਕਾ ਲਾਗਾ ਮਿੱਠਾ
1: ਸਗਲ ਸਮੀਰੀ ਖਸਕਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾਏ
1: ਨੋ ਨਿਧਿ ਅਮਰਤ ਪ੍ਰਭ ਕਾ ਨਾਮ
0: ਨਹੀਂ ਮੈਂ ਇਸ ਕਾ ਬਸਰਾਮ
1: ਸੁਨ ਸਮਾਧਾਨ ਹੈ ਤਤੈ ਨਾਦ
0: ਨ ਜਾਇਆ ਚਰਤ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਜਨ ਸੋਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਕਟ ਵਿਆਪ ਰਿਹਾ ਭਗਵੰਤ
1: ਤਨ ਮਾਹੇ ਆਕਾਸ ਪਿਆਲ
0: ਸਭ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ
0: ਬਾਣੀ
1: ਪ੍ਰਭ ਕੀ ਸਭ ਕੋ ਬੋਲੇ ਸਰਬ ਕਲਾਕਾਰ ਖੇਲੇ ਖੇਲ
0: ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾ ਕੀ ਜੋਤ
0: ਹਾਰਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਪਰਮ ਕਾ ਨਾਸ
0: ਨਾਨਕ ਤਿੰਨ ਮੈਂ ਇਹੋ
1: ਸੰਤ ਜਨਾ ਕਾ ਪੇਖ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੇ ਸਭ ਧਰਮ
1: ਸੰਤ ਜਨਾ ਸੁਣੇ ਸੋ ਬਚਨ
0: ਸਰਬਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਸੁਖ ਮਾਨੇ
0: ਕਰਨ ਕਰਾਵਣ ਹਰ ਪ੍ਰਭ ਜਾਨੇ
1: ਅੰਤਰ ਵਸੇ ਬਾਰ ਪੀ ਓਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੇ ਤਾਂ ਕਰੇ ਵਿਸਥਾਰ
0: ਭਾਵੇ ਤਾਂ ਇੱਕ ਅਹੰਕਾਰ
1: ਅਨਕਲਾ ਲਖੀ ਨਹਿ ਜਾਏ
0: ਭਾਵੇ ਤਿਸ ਲਏ ਮਲਾਏ
1: ਕਵਨ ਨਿਕਟ ਕਵਨ ਕਹੀਏ ਦੂਰ
0: ਆਪੇ ਆਪ ਭਰਪੂਰ
1: ਅੰਤਰ ਗਜ ਸੇ ਆਪ ਜਨਾਏ
0: ਨਾਨਕ ਜਨ ਆਪ ਬਜਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣਾ ਪੇਖਣ ਹਾਰਾ
1: ਸਗਲ ਸਮਗਰੀ ਜਾ ਕਾ ਤਨਾ
0: ਆਪਣ ਜਸ ਆਪ ਹੀ ਸੁਨਾ
1: ਆਪ ਅਨਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦ ਲਿਪਤੋ ਰਹੇ
0: ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾ ਪਾਵੇ ਤਾਂ ਲੈ
1: ਇਸ ਤੇ ਹੋਏ ਸੋ ਨਾਹੀ ਬੁਰਾ
0: ਕਾਮੋ ਕਿਨੇ ਕਛ ਕਰਾ
1: ਆਪ ਲਾ ਕਰ ਤੂੰ ਤਤ ਨੀਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਪੋਤ ਆਪਣ ਸੰਗ ਰਾਚ
1: ਤਾਂ ਕੀ ਗਤ ਪਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ
0: ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੇ ਤੇ ਸਦਾ ਸੁਖ ਹੋਏ
0: ਆਪ ਮਲਾਏ ਲੈ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੇ ਭਗਵੰਤ
1: ਧਨ ਧਨ ਧਨ ਜਨ ਆਇਆ
0: ਪ੍ਰਸਾਦ ਸਭ ਜਗਤ ਤਰਾਇਆ
1: ਧਨ ਆਵਨ ਕਾ ਇਹ ਸੁਭਾਉ
0: ਜਨ ਕੇ ਸੰਗ ਚਿਤ ਆਵੇ ਨਾਉ
1: ਆਪ ਮੁਕਤ ਮੁਕਤ ਕਰੇ।

0: ਪੂਰੇ ਗੁਰ ਕਾ ਸੁਨ ਉਪਦੇਸ
1: ਬ੍ਰਹਮ ਨਿਟ ਕਰ ਭੇਖ
0: ਸਾ ਸਾ ਸਿਮਰੋ ਗੋਬਿੰਦ
1: ਮਨ ਅੰਦਰ ਕੀ ਉਤਰੇ ਚਿੰਦ
0: ਆਸ ਨਿਤ ਤਿਆਗੋ ਤਰੰਗ
1: ਸੰਤ ਜਨਾ ਕੀ ਧੂਰ ਮਨ ਮੰਗ
0: ਆਪ ਛੋਟ ਬੇਨਤੀ ਕਰੋ
1: ਸਾ ਸੰਗ

0: ਕਿਰਪਾਲ
1: ਸਿਮਰ ਸਿਮਰ ਨਾਮ ਵਾਰੋਂ ਵਾਰ
0: ਨਾਨਕ ਜੀ ਕਾ ਏ ਆਧਾਰ
1: ਉਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਏ ਰਤਨ
1: ਸੁਨਤ ਕਮਾਵਤ ਹੋ ਤੋ ਉਧਾਰ
0: ਆਤਰੇ ਲੋਕੇ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸਬਦ ਨਾਹਦ ਬਾਜੇ
0: ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ
1: ਪ੍ਰਟੀ ਗੋਪਾਲ ਮਹਾਂਤ ਕੇ ਮਾਥੇ
0: ਨਾਨਕ ਉਦਰੇ ਤਿਨ ਕੇ ਸਾਥੇ
1: ਸਾਰਨ ਜੋ ਸੁਨ ਸਰਨੀ ਆਏ
0: ਕਿਰਪਾ ਪ੍ਰਭਾ ਮਲਾਏ
1: ਮਿਟ ਗਏ ਬੈਰ ਪੈਸੇ ਵਸਾਵਰੇਨ
0: ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਪੈ ਗੁਰਦੇਵ
0: ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਬਿਕਾਰ ਤੇ ਰਹਤੇ
0: ਰਾਮ ਨਾਮ ਸੁਣ ਰਸਨਾ ਕਹਤੇ
1: ਕਰ ਪ੍ਰਸਾਦ ਦਿਆ ਪ੍ਰਭ ਧਾਰੀ
0: ਨਾਨਕ ਨਿਵੇ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਕਾਗਰ ਜੀਤ
1: ਸੁਖਮਨੀ ਸਹਿਜ ਗੋਵਿੰਦ ਗੋ ਨਾਮ
0: ਜਿਸ ਮਨ ਵਸੇ ਸੋ ਹੋਤ ਨਦਾਨ
1: ਸਰਵ ਇੱਛਾ ਤਾ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਇਆ ਸਥਾਨ
0: ਹੋਰ ਨ ਹੋਵੇ ਆਵਣ ਜਾਨ
1: ਹਰ ਤਨ ਖਾਟ ਚਲੇ ਜਨ ਸੋਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਮ ਨਿਦ
0: ਗਿਆਨ ਸਰਬ ਤੇ ਸਿੱਧ
1: ਵਿਦਿਆ ਤਪ ਜੋ ਪ੍ਰਭ ਧਿਆਨ
0: ਸ੍ਰੇਸ਼ਟ ਉਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ
0: ਸਗਲ ਤੇ ਅਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਾਸੀ ਏਕ ਦ੍ਰਿਸ਼ਟੇਤਾ
1: ਇਹ ਫਲ ਤੇ ਜਾਨ ਕੇ ਮੁਖ ਪਨੇ।

ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ, ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਕੇ ਕੁੰਚਰ ਸਥੂਲਾ, ਸਪ ਕਿਰਪਾ ਦ੍ਰਿਸ਼ਟ ਕਾ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੇ, ਕਟ ਕਟ ਕੇ ਪਟ ਪਟ ਕੀ ਜਾਣੇ,

ਉਤ ਕੁਜ ਖਾਨ ਬਹਰਚ ਦਿਨ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪੈ ਸ਼ੰਕਰ ਕੇਟ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੰਪਵੇ ਅਬਰਸ਼ਾ ਮੇਰੀ ਤੁਮ ਕਰੋ ਸਿੱਖ ਵਾਰ ਅਸਿੱਖ ਸੰਗਤ ਦੁਸ਼ਟ ਜਿਤੇ ਉਠ ਬਤੋਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਅਸਤੋਤ ਸਾਨੀ ਪਰੇ ਤਿਨਕੇ ਦੁਸ਼ਤ ਹੈ ਮਰੇ ਪੁਰਖ ਜਬਨ ਪਰੇ ਤਿਹਾਰੇ ਤਿਨਕੇ ਤੁਮ

ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਕੋ ਵਿਘਨਾ ਕਉ ਲਾਗੇ ਜਾਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਗੌਤੀ ਸਿਮਰ ਕਾਇਆ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹਰ ਇੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਤਾਂ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਦਾ ਸਿੰਘ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਗੁਰਮੁਖਾਂ ਨਾਮ ਜਪਿਆ ਬਣ ਸਕਿਆ ਦੇਵ ਚਲਾਈ ਤੇ ਵਾਹੀ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪੋਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇ ਸੇਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਜਿਤਿਆ ਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੇ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਊਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਸਤਿਗੁਰ ਸੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰੀ ਦੀਵਾਨ ਸਜਾ ਕੇ ਸਜੇ ਹੋਏ ਦੀਵਾਨਾਂ ਵਿੱਚ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਅਤੇ ਸਤਿਗੁਰ ਸੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਅੰਦਰ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਚੁਪਈ ਦੇ ਪਾਠ ਗੁਰਸ਼ਬਦ ਚੌਂਕੀ ਆਨੰਦ ਸਾਹਿਬ ਦੇ ਪਾਠ ਦੀ ਅਰਦਾਸ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਤੇ ਜਾਣ ਕੇ ਮਾਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣੋ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਗਰੀਬ ਨੂੰ ਅੱਜ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਤਿਗੁਰ ਸੇ ਪਾਤਸ਼ਾਹ ਜੀ ਸੁਰਗਵਾਸੀ ਸਰ ਸ਼ਿੰਗਾਰਾ ਸਿੰਘ ਬੀਬੀ ਜਸਵਿੰਦਰ ਕੌਰ ਜੀ ਸਮੂਹ ਪਰਿਵਾਰ ਨੇ ਸਤਿਗੁਰ ਸੇ ਪਾਤਸ਼ਾਹ ਜੀ ਆਪਣੇ ਸਪੁੱਤਰੇ ਰਜਿੰਦਰ ਕੌਰ ਦੇ 50ਵੇਂ ਜਨਮਦਿਨ ਦੀ ਖੁਸ਼ੀ ਵਿੱਚ ਸਤਿਗੁਰ ਸੇ ਪਾਤਸ਼ਾਹ ਜੀ ਅੱਜ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਪਿਰਤ ਰੱਖਣਾ ਆਪਣੇ ਚਰਣਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਿਤਾ ਕੁਣੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਬੀਬੀ ਰਜਿੰਦਰ ਕੌਰ ਦੇ ਸਿਰ ਤੇ ਮਿਹਰ ਪਿਰਤ ਰੱਖ ਕੇ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਵਾਲੇ ਨਾਲ ਪ੍ਰੇਮ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਪਿਰਤ ਰੱਖਣ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਤੰਦਰੁਸਤੀਆਂ ਦੇਹ ਰੁਕਤਾ ਬਖਸ਼ਣੀਆਂ ਬੱਚਿਆਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਸੇਵਾ ਕਰਨ ਦੇ ਬਲ ਬੁੱਧੀ ਸਮਰੱਥਾ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਨੇ ਜਿਹਨੂੰ ਭਾਵਨਾ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨ ਭਾਵਨਾ ਸੰਪੂਰਨ ਕਰਨੇ ਆ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੀ ਕਿਰਤ ਕਮਾਈ 'ਚ ਵਾਧੇ ਬਖਸ਼ਣੇ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ 'ਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸ਼ਵਾਸ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬਿੰਦ 'ਚੋਂ ਪੋਤਰ ਹੁਕਮਨਾਮੇ ਬਖਸ਼ਕਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ
ਜਿਨ੍ਹਾਂ ਨੇ ਮਿਲਿਆ ਵਿਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ।

ਬੀਬੀ ਰਾਜਵਿੰਦਰ ਕੌਰ ਦੀ ਚੜ੍ਹਦੀ ਕਲਾ ਵਾਸਤੇ, ਸੁੱਖ ਸ਼ਾਂਤੀ ਵਾਸਤੇ, ਗੁਰਸਿੱਖੀ ਜੀਵਨ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸੋ ਸਾਰੇ ਪਰਿਵਾਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣ, ਹਰ ਮੈਦਾਨ ਬਖਸ਼ਿਸ਼ ਕਰਨ, ਹਰ ਮੈਦਾਨ ਫਤਿਹ ਬਖਸ਼ਣ, ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਸੋ ਬੀਬੀਆਂ ਭੈਣਾਂ ਵੱਲੋਂ

ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਸਤਨਾਮ।